0: ਸਤ ਸਤ ਜਸ ਸੁਣਤਾ
1: ਭੋਜਨ ਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੇ ਜਿਨ ਮਾਨਿਆ
0: ਕਰਨ ਕਰਾਵਣ ਕੇ ਬੋਲ ਪਛਾਨਿਆ
1: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
0: ਕਰਤ ਗਿਆਨ ਤੇ ਸਮਾਨ ਪ੍ਰਗਟਾਇਆ
1: ਕਹਿਤੇ ਨਿਰਭਉ ਹੋਏ ਵਸਾਨਾ
0: ਜਿਸ ਤੇ ਉਪਜਾ ਤੇ ਸਮਾਏ ਸਮਾਨ

0: ਪਾਸ਼ਪਤੀ
1: ਸਤਿਗੁਰੂ ਸਿੱਖੀ ਕਰੇ ਪ੍ਰਿਤਪਾਲ
0: ਸੇਵਾ ਕੋ ਗੁਰ ਸਦਾ ਦਿਆਲ
1: ਸਿੱਖੀ ਗੁਰ ਦੁਰਮਤ ਮਲ
0: ਹਿਰੇ ਗੁਰ ਬਚਨੀ ਹਰ ਨਾਮ ਉਚਰੇ
1: ਸਤਿਗੁਰ ਸਿੱਖੇ ਬੰਧਨ ਕਟੈ
0: ਗੁਰ ਕਾ ਸਿੱਖ ਬਿਗਾੜ ਤੇ ਹਟੈ
1: ਸਤਿਗੁਰ ਸਿੱਖੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡ ਭਾਗੀ ਹੈ
1: ਸਤਿਗੁਰ ਸਿੱਖਾ ਹਲਤ ਪਲਤ ਸਵਾਰੇ
0: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੇ
1: ਗੁਰ ਕੇ ਗ੍ਰਹਿ ਸੇਵਕ ਜੋ ਰਹੇ
0: ਗੁਰ ਕੀ ਆਗਿਆ ਮਨ ਮੈਂ ਸਹੇ
1: ਆਪਸ ਕੋ ਕਰ ਕਛ ਨਾ ਜਨਾ।

0: ਪਰਾਪ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਕੀਮਤ ਲੈ
1: ਇਸ ਵਿਸ਼ਵ ਗੁਰ ਕਾ ਮਨ ਮਾਨੇ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ

0: ਪ੍ਰਹੀ ਕਛ ਪਰਮ
1: ਐਸੇ ਆਣ ਭਲਿਆ ਨਾ ਜਾਈਐ
0: ਨਾਨਕ ਐਸਾ ਗੁਰੂ ਪਾਸੀ ਪਾਈਐ
1: ਕਬਲ ਦਰਸ਼ਨ ਭੇਖਤ ਪੁਨੀਤ
0: ਪਰਸਨ ਚਰਗਤ ਨਿਰਮਲ ਰੀਤ
1: ਭੇਟਤ ਸੰਗ ਰਾਮ ਗੁਣ ਰਵੈ
0: ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨੇ ਆਗਾਨੇ
0: ਮਨ ਸੰਤੋਖਾ ਤਨ ਪਤਿਆਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ
0: ਅਮਰ ਦੇਸ਼ ਪੇਖੇ ਹੋਏ ਸੰਤ।

0: ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ,
1: ਸੋ ਕਿਉਂ ਵਿਸਰੇ ਜੇ ਜੀਵਨ ਦੀਆ,
0: ਸੋ ਕਿਉਂ ਵਿਸਰੇ ਜੇ ਅਗਨ ਮੇ ਰੱਖੇ, ਸੋ ਕਿਉਂ ਵਿਸਰੇ ਜੇ ਬਿਖਤੇ ਕੰਡ,
1: ਟੂਟਾ ਕੰਡ
0: ਗੁਰ ਪੂਰੇ ਤਤ ਇਹ ਬੁਝਾਇਆ,
1: ਆਪਣਾ ਨਾਨਕ ਜਨ
0: ਸਾਜਨ ਸੰਤ ਕਰੋ ਇਹ ਕਾਮ,
1: ਤਿਆਗ ਜਪੋ ਹਰਨਾਮ,
0: ਸਿਮਰ ਸਿਮਰ ਸਿਮਰ ਸੁਖ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਵਡਭਾਗੀ ਮਾਈ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਹੈ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਨੇ ਸਤਿਗੁਰ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ ਭਾਗਾਂ ਵਾਲੇ ਹੋ ਭਾਈ ਜਿਹਨਾਂ ਨੂੰ ਸਮਾਂ ਮਿਲਿਆ ਆ ਕੇ ਬੈਠਣ ਦਾ ਗੁਰੂ ਕੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਇਹ ਸਭ ਤੋਂ ਉੱਤਮ ਕਰਮ ਹੈ। ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ ਜਿਸ ਦੇ ਸਭ ਤੋਂ ਵੱਡੇ ਭਾਗ ਨੇ ਜਿਹਦੇ ਭਾਗ ਜਾਗੇ ਨੇ ਉਹ ਗੁਰੂ ਕੇ ਚਰਨਾਂ ਵਿੱਚ ਆ ਕੇ ਬੈਠਦਾ ਹੈ ਜੁੜਦਾ ਹੈ। ਸੋ ਆਓ ਧੰਤਾ ਦੇ ਯੋਗ ਹੋ ਸਤਿਗੁਰ ਕਿਰਪਾ ਕਰਨ ਜੋ ਇਹ ਨੇਮ ਹੈ 35-40 ਸਾਲ ਤੋਂ ਬਣਿਆ ਹੈ ਸੁਖਮਨੀ ਸਾਹਿਬ ਦਾ ਜਾਪ ਹੁੰਦਾ ਹਰ ਬੁੱਧਵਾਰ ਅਤੇ ਸ਼ਨਿਚਰਵਾਰ ਵੱਧ ਚੜ੍ਹ ਕੇ ਆ ਕੇ ਹਾਜ਼ਰੀ ਭਰਿਆ ਕਰੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਅੱਜ ਚੰਗਾ ਲੱਗਿਆ ਮੈਨੂੰ 5 ਮਿੰਟ ਪਹਿਲਾਂ ਸ਼ੁਰੂ ਕਰਕੇ ਬਹੁਤ ਆਨੰਦ ਦੇ ਨਾਲ ਸਾਰਿਆਂ ਨੇ ਪੜ੍ਹਿਆ ਨਹੀਂ ਤਾਂ ਬੜਾ ਤੇਜ਼ ਕਰਨਾ ਪੈਂਦਾ ਹੈ ਉਸਦੇ ਵਿੱਚ ਫਿਰ ਔਖਿਆਈ ਹੋ ਜਾਂਦੀ ਹੈ। ਸੋ ਆਪਾਂ ਇਸੇ ਤਰ੍ਹਾਂ ਕੋਸ਼ਿਸ਼ ਕਰਿਆ ਕਰੀਏ ਸਭਾਚਾਰ ਸ਼ੁਰੂ ਕਰ ਲਿਆ ਕਰੀਏ ਤਾਂ ਕਿ ਸਮੇਂ ਸਿਰ ਸਮਾਪਤੀ ਹੋ ਜਾਏ। ਆਓ ਇੱਥੇ ਹੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ 6 ਵਜੇ ਰਹਿਰਾ ਸਾਹਿਬ ਦੇ ਪਾਠ ਸ਼ੁਰੂ ਹੋ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Saheb Jiyo, Hare Jog Jog Bhagati Upayam, Paij Rakhda Aya Ram Raji, Harnakh Sa Dusht Har Mariya, Prahlad Taraya, Ahankariya Nindaka Peth De, Naam Deo Mukhlaya, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਹਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹ ਕਰੀ ਨਾ ਹੋਈ

ਨੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ।

ਮਾਰਿਆ ਸਿੱਖ ਸੰਗਰੋ ਦੁਖ ਦਿੱਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਆਹ ਤੁਹ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤੁਹ ਵੈ ਮਰੇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬਾਂਧ ਬਾਂਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ

ਸਾਹਿਬ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਪ੍ਰਸਾਦਾਨ, ਦਾਨਾ, ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀ ਵਾਹ ਵੱਤ ਉੱਚੀ, ਮੱਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪਹ ਦਿਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇ, ਤਾਣਿਆਂ ਦੇ ਤਾਨ ਨੇ, ਓਟਿਆਂ ਦੀ ਓਟ ਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਰਹਿਮਤ ਕੀਤੀ, ਸਭ ਤੋਂ ਪਹਿਲਾਂ ਆਪ ਦੀਆਂ ਪਿਆਰੀਆਂ ਸੰਗਤਾਂ ਨੇ ਸੰਗਤੀ ਰੂਪ ਸੁਖਣੀ ਸਾਹਿਬ ਜੀ ਦੇ ਜਾਪ ਕੀਤੇ ਹਨ, ਉਪਰੰਤ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਬੜੀ ਸੁਣੀ ਬਾਣੀ ਦਾ ਭਾਵ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਚ ਪਵਿੱਤਰ ਆਵਨ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ ਸੋਹਦਾ ਰਹਿਰਾ ਸਾਹਿਬ ਜੀਆਂ ਦੇ ਪਾਠ ਅਰਦਾਸ ਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਹ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਉਣ ਵਾਲੇ ਸ਼ਨੀ ਅਤੇ ਐਤਵਾਰ ਨੂੰ 5-6 ਤਰੀਕ ਨੂੰ ਜੋ ਗਤਕੇ ਦੇ ਬਹੁਤ ਸੋਹਣੇ ਪ੍ਰੋਗਰਾਮ ਹੋ ਰਹੇ ਹਨ, ਜੋ ਕਿ ਪੂਰੇ ਅਮੈਰੀਕਾ ਤੋਂ ਟੀਮਾਂ ਪਹੁੰਚ ਰਹੀਆਂ ਹਨ, ਬਹੁਤ ਹੀ ਸੋਹਣਾ ਪ੍ਰੋਗਰਾਮ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਸੰਗਤਾਂ ਨੇ ਦੋਨੋਂ ਦਿਨ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕਦੀ ਖਿਮਾ ਸਵਾ ਹੁਣ ਆਪ ਜੀ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਲੜੀਵਾਰ ਗੁਰ ਸ਼ਬਦ ਵਿਚਾਰਧੀਨ ਜੋ ਅੱਜ ਦੀ ਇੱਕ ਵਿਸ਼ੇਸ਼ ਬਾਣੀ ਜੋ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਆਸਾ ਰਾਗ ਵਿੱਚ ਇਹ ਵਿਸ਼ੇਸ਼ ਬਾਣੀ ਦਾ ਨਾਮ ਪੱਟੀ ਹੈ। ਸਤਸੰਗਤ, ਇਸ ਤੋਂ ਪਹਿਲਾਂ ਦਾਸ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਚੰਦ ਮਿੰਟ ਇਹਨਾਂ ਬਚਨਾਂ ਦੀ ਵਿਚਾਰ ਰੱਖੇ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰਾ ਸਿਰ ਰਹਿਆ। ਪੱਟੀ ਦੇ ਸੰਬੰਧ ਵਿੱਚ ਮੈਂ ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ। ਪੱਟੀ ਸਾਡੇ ਆਮ ਬੋਲੀ ਵਿੱਚ ਉਸ ਤਖਤੀ ਨੂੰ ਕਿਹਾ ਜਾਂਦਾ ਸੀ ਜਿਹਦੇ ਉੱਤੇ ਅਧਿਆਪਕ ਉਸ ਵੇਲੇ ਦਾ ਪ੍ਰਚਲਿਤ ਬੋਲੀ ਵਿੱਚ ਪਾਂਧਾ ਆਪਣੇ ਵਿਦਿਆਰਥੀ ਨੂੰ ਪੂਰਨੇ ਪਾ ਕੇ ਦਿੰਦਾ ਸੀ, ਉਹਨੂੰ ਅੱਖਰਾਂ ਦੀ ਪਹਿਚਾਣ ਜਿਹੜੀ ਹੈ ਉਹ ਕਰਾਉਣ ਵਾਸਤੇ ਉਹਦਾ ਜਿਹੜਾ ਅਭਿਆਸ ਕਰਵਾਉਂਦਾ ਸੀ, ਉਹਦੀ ਪ੍ਰੈਕਟਿਸ ਕਰਵਾਉਂਦਾ ਹੁੰਦਾ ਸੀ। ਵਕਤ ਨੇ ਉਸ ਲੱਕੜ ਦੀ ਤਖਤੀ ਜਿਹਨੂੰ ਗਾਚਣੀ ਨਾਲ ਪੋਚ ਕੇ ਫਿਰ ਹਵਾ ਵਿੱਚ ਲਹਿਰਾ ਕੇ ਸੁਕਾ ਕੇ ਉਹਦੇ 'ਤੇ ਜਿਹੜੇ ਪੂਰਨੇ ਲਿਖੇ ਜਾਂਦੇ ਸਨ, ਉਸ ਤਖਤੀ ਦੀ ਜਗ੍ਹਾ ਰਫ ਕਾਪੀ ਨੇ, ਰਫ ਰਜਿਸਟਰ ਨੇ ਲੈ ਲਈ ਹੈ। ਤੁਸੀਂ ਇਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਖੋਲੋਗੇ ਨਾ, ਮੈਂ ਤੁਹਾਡੇ ਕੋਲ ਇੱਥੇ ਇਸ ਸੰਬੰਧ 'ਚ ਬੋਲਣਾ ਸੀ, ਲਿਹਾਜ਼ਾ ਮੈਂ ਆਪਣੇ ਕਮਰੇ 'ਚ ਬੈਠ ਕੇ ਮਹਾਨ ਕੋਸ਼ ਖੋਲ੍ਹ ਕੇ ਵੇਖਿਆ ਵੀ ਪੱਟੀ ਦੇ ਸੰਬੰਧ ਵਿੱਚ ਉੱਥੇ ਇਨਫੋਰਮੇਸ਼ਨ ਕੀ ਹੈ, ਜਾਣਕਾਰੀ ਕੀ ਹੈ। ਉੱਥੇ ਇੱਕ ਤੇ ਲਿਖਿਆ ਉਹ ਤਖਤੀ ਜਿਹਦੇ ਉੱਤੇ ਅਧਿਆਪਕ ਪੂਰਨੇ ਪਾਉਂਦਾ ਸੀ, ਤੇ ਗੁਰਮੁਖੋ ਦੂਸਰਾ ਉੱਥੇ ਲਿਖਿਆ ਇੱਕ ਪੱਟੀ ਉਹ ਵਿਸ਼ੇਸ਼ ਬਾਣੀ ਜਿਹਦੇ ਵਿੱਚ ਵਰਨਮਾਲਾ ਦੇ ਅੱਖਰਾਂ ਨਾਲ ਸ਼ੁਭ ਉਪਦੇਸ਼ ਦਿੱਤਾ ਗਿਆ। ਜਿਸ ਤਰ੍ਹਾਂ ਕੋਈ ਕਿਸੇ ਨੂੰ ਪੁੱਛੇ ਵੀ ਸੱਸਾ ਅੱਖਰ ਜਿਹੜਾ ਉਹਦੇ ਤੋਂ ਕੀ ਉਪਦੇਸ਼ ਪ੍ਰਾਪਤ ਹੁੰਦਾ, ਸਤ ਸੰਗਤ ਜੀ ਥੋੜ੍ਹਾ ਜਿਹਾ ਸੁਰ 'ਤੇ ਜ਼ੋਰ ਦੇ ਕੇ ਬੇਨਤੀ ਪ੍ਰਵਾਨ ਕਰਿਓ, ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਣਾਈ ਰੱਖਣੀ। ਕੋਈ ਕਿਸੇ ਨੂੰ ਕਹੇ ਬਈ ਸੱਸਾ ਅੱਖਰ ਕੀ ਉਪਦੇਸ਼ ਦਿੰਦਾ, ਅਤੇ ਉਹ ਕਹੇਗਾ ਵੀ ਇਕੱਲਾ ਸੱਸਾ ਕੋਈ ਉਪਦੇਸ਼ ਨਹੀਂ ਦੇ ਸਕਦਾ, ਪਰ ਇੱਥੇ ਗੁਰੂ ਸਾਹਿਬਾਨ ਨੇ ਇਕੱਲੇ ਇਕੱਲੇ ਅੱਖਰ ਤੋਂ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਉਹਦੇ ਤੋਂ ਵੀ ਉਪਦੇਸ਼ ਬਖਸ਼ਿਸ਼ ਕਰ ਦਿੱਤਾ। ਗੁਰੂ ਨਾਨਕ ਸਾਹਿਬ ਦੀ ਵੀ ਪੱਟੀ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪੱਟੀ ਦੀ ਅਸੀਂ ਅੱਜ ਵਿਚਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸੇ ਭਾਵ ਦੀ ਬਾਣੀ ਗੌੜੀ 52 ਅੱਖਰੀ ਕਬੀਰ ਜੀ ਦੀ ਵੀ ਹੈ, ਉੱਥੇ ਵੀ ਇਕੱਲੇ ਇਕੱਲੇ ਅੱਖਰ ਤੋਂ ਫਿਰ ਅੱਗੇ ਉਪਦੇਸ਼ ਦਿੱਤਾ ਗਿਆ। ਇੱਕ ਤੇ ਪੱਟੀ ਇਹਨੂੰ ਕਹਿੰਦੇ ਨੇ ਪੱਟੀ ਬਾਣੀ, ਦੂਸਰਾ ਸਾਧ ਸੰਗਤ ਉੱਥੇ ਇਨਫੋਰਮੇਸ਼ਨ ਦਿੱਤੀ ਗਈ ਹੈ ਵੀ ਪਹਿਲਾਂ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹ ਜਦੋਂ
ਥੋੜਾ ਸਜਦੀਆਂ ਧਜਦੀਆਂ ਸਨ ਤੇ ਆਪਣੇ ਕੇਸਾਂ ਨੂੰ ਜਿਹੜੇ ਸਿਰ ਦੇ ਕੇਸ ਨੇ ਉਹਨਾਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਕੋਈ ਇਸ ਤਰ੍ਹਾਂ ਦਾ ਤੇਲ ਵਗੈਰਾ ਲਾ ਕੇ ਚਿਪਕਾ ਕੇ ਪੱਟੀ ਜੀ ਬਣ ਜਾਂਦੀ ਸੀ ਸਿਰ ਦੇ ਉੱਤੇ ਕੇਸਾਂ ਨੂੰ ਸਜਾਉਣ ਦਾ ਜੋ ਰਿਵਾਜ ਸੀ। ਜਦੋਂ ਮਹਾਰਾਜ ਅਹਿਮਦਾਬਾਦ ਗਏ ਤੇ ਕਿਉਂਕਿ ਉਹ ਸਾਰੇ ਧਨਾੜ ਲੋਕ ਸਨ ਉਹ ਇਸਤਰੀਆਂ ਸਜਦੀਆਂ ਸਨ ਉਹ ਫਿਰ ਮਹਾਰਾਜ ਉਹਨਾਂ ਦੀ ਜਿਹੜੀ ਦੁਰਗਤੀ ਹੋਈ ਉਹ ਵੇਖ ਕੇ ਕਿਹਾ ਵੀ ਜਿਨ ਸਿਰ ਸੋਹਨ ਪੱਟੀਆਂ ਮਾਂਗੀ ਪਾਏ ਸੰਦੂਰ ਸੋ ਸਿਰ ਕਾਤੀ ਮੁੰਨੀਅਨ ਗੱਲ ਵਿੱਚ ਆਵੇ ਧੂੜ ਤੋਂ ਪੱਟੀ ਉੱਥੇ ਕਿਉਂਕਿ ਇਸਤਰੀ ਲਿੰਗ ਬਹੁ ਵਚਨ ਗੱਲ ਹੋ ਰਹੀ ਹੈ ਇਸ ਕਰਕੇ ਪੱਟੀ ਨੂੰ ਪੱਟੀਆਂ ਕਹਿ ਦਿੱਤਾ। ਅੱਛਾ ਪੰਜਾਬੀ ਵਿਸ਼ਵਕੋਸ਼ ਦੀ ਵੱਖਰੀ ਗੱਲ ਹੈ ਮਹਾਨ ਕੋਸ਼ ਵਿੱਚ ਇਸ ਸੰਬੰਧ ਵਿੱਚ ਇਤਨੀ ਕੋਈ ਇਨਫੋਰਮੇਸ਼ਨ ਹੈ ਬਸ ਇਹਨੂੰ ਜ਼ਿਆਦਾ ਉੱਥੇ ਕੁਛ ਨਹੀਂ ਲਿਖਿਆ। ਹੁਣ ਮੈਂ ਆਪ ਜੀ ਦੀ ਤਵੱਜੋ ਦਵਾਵਾਂ ਵੀ ਇਹ ਸਾਰੀ ਜਿਹੜੀ ਬਾਣੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਸਾ ਰਾਗ ਵਿੱਚ ਲਿਖੀ ਹੋਈ ਪੱਟੀ ਇਸਦਾ ਜੋ ਕੇਂਦਰੀ ਭਾਵ ਹੈ ਇਸਦਾ ਜੋ ਸੈਂਟਰਲ ਆਈਡੀਆ ਹੈ ਉਹ ਰਹਾਉ ਵਾਲੀਆਂ ਪੰਕਤੀਆਂ ਵਿੱਚ ਹੈ। ਲੋਕ ਚੰਗੇ ਚੰਗੇ ਅਧਿਆਪਕਾਂ ਕੋਲ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਤਾਂ ਕਿ ਉਹ ਸੁਸ਼ਕਸ਼ਿਤ ਹੋ ਕੇ ਚੰਗਾ ਮਾਨ ਪ੍ਰਾਪਤ ਕਰ ਸਕਣ ਚੰਗਾ ਧਨ ਕਮਾ ਸਕਣ ਔਰ ਉਹ ਅਧਿਆਪਕ ਉਹਨਾਂ ਨੂੰ ਇਸ ਤਰ੍ਹਾਂ ਫੱਟੀਆਂ ਤੇ ਤਖਤੀਆਂ ਤੇ ਲਿਖ ਲਿਖ ਕੇ ਸਾਧ ਸੰਗਤ ਜੀ ਅਭਿਆਸ ਕਰਵਾਉਂਦੇ ਸਨ। ਹਾਂਜੀ ਹੁਣ ਉਹ ਜਿਹੜਾ ਲੇਖਾ ਉਹ ਮੈਥੇਮੈਟਿਕ ਸਿੱਖ ਦੇ ਸਨ ਉਹਦੇ ਪਿੱਛੇ ਪ੍ਰਯੋਜਨ ਕੀ ਸੀ ਇੱਕ ਗੱਲ ਸਮਝਣਾ। ਲੇਖਾ ਜਿਹੜਾ ਲੇਖਾ ਸ਼ਬਦ ਹੈ ਨਾ ਮਨ ਇਹ ਮੇਰੇ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ ਐਸਾ ਲੇਖਾ ਮੈਨੇ ਐਸਾ ਗਣਿਤ ਐਸਾ ਹਿਸਾਬ ਅੱਜ ਕੱਲ੍ਹ ਦੀ ਬੋਲੀ 'ਚ ਕਹਿ ਲਈਏ ਐਸਾ ਮੈਥੇਮੈਟਿਕਸ ਅੱਜ ਵੀ ਇੱਕ ਵਿਸ਼ੇਸ਼ ਮਰਾਤਬਾ ਸੀ ਏ ਦਾ ਚਾਰਟਰਡ ਅਕਾਊਂਟ ਦਾ ਜਿੰਨੀ ਵਿਸ਼ਵ ਦੀ ਇਕੋਨਮੀ ਹੈ ਉਹਨੂੰ ਹੈਂਡਲ ਕੌਣ ਕਰਦਾ ਚਾਰਟਰਡ ਅਕਾਊਂਟੈਂਟ ਉਹ ਇੱਕ ਇੱਕ ਵਿਅਕਤੀ ਬੈਠਾ ਉਹ ਇੱਕ ਕਿਸਮ ਦੀ ਡਾਲਰ ਛਾਪਣ ਦੀ ਉਹ ਮਸ਼ੀਨ ਹੈ ਇਤਨੀ ਉਹਦੇ ਕੋਲ ਕਲਾ ਮੈਥ ਵਿੱਚ ਉਹ ਨਿਪੁੰਨ ਸੀ। ਹੌਲੀ ਹੌਲੀ ਜਿਹੜੇ ਬੱਚੇ ਇਸ ਪੱਖ ਤੋਂ ਥੋੜ੍ਹੇ ਹੁਸ਼ਿਆਰ ਹੁੰਦੇ ਨੇ ਅੱਗੇ ਜਾ ਕੇ ਉਹ ਚਾਰਟਰਡ ਅਕਾਊਂਟੈਂਟ ਬਣ ਜਾਂਦੇ ਨੇ। ਹੁਣ ਮੈਨੂੰ ਇਹ ਦੱਸਣ ਦੀ ਤਾਂ ਜ਼ਰੂਰਤ ਨਹੀਂ ਵੀ ਚਾਰਟਰਡ ਅਕਾਊਂਟੈਂਟ ਕਿੰਨੀ ਕਮਾਇਆ ਕਮਾ ਲੈਂਦਾ ਕਿੰਨਾ ਕੁ ਉਹਦਾ ਮਾਨ ਤਾਨ ਹੈ ਤੁਸੀਂ ਮੇਰੇ ਨਾਲੋਂ ਬਿਹਤਰ ਸਮਝਦੇ। ਹੁਣ ਆਮ ਤੌਰ 'ਤੇ ਉਦੋਂ ਵੀ ਵਿਚਕਾਰ ਵੀ ਅਤੇ ਅੱਜ ਵੀ ਜਿਹਦਾ ਮੈਥ ਚੰਗਾ ਹੈ ਜਿਹੜਾ ਚਾਰਟਰਡ ਅਕਾਊਂਟੈਂਟ ਬਣ ਗਿਆ ਜਿਹਨੂੰ ਲੇਖਾ ਜੋਖਾ ਕਰਨਾ ਆ ਗਿਆ ਉਹਦਾ ਇੱਕੋ ਹੀ ਪ੍ਰਯੋਜਨ ਹੁੰਦਾ ਹੈ ਵੀ ਮੈਂ ਧਨ ਇਕੱਠਾ ਕਰ ਲਵਾਂ। ਹੁਣ ਜਿਹੜੀ ਆਈਡੀਓਲੋਜੀ ਹੈ ਗੁਰੂ ਅਮਰਦਾਸ ਮਹਾਰਾਜ ਦੀ ਜਿਹੜਾ ਸੋਚਣ ਦਾ ਤਰੀਕਾ ਵੇਖਣ ਦਾ ਤਰੀਕਾ ਗੁਰੂ ਅਮਰਦਾਸ ਮਹਾਰਾਜ ਦਾ ਹੈ ਉਹ ਦੂਜਿਆਂ ਨੂੰ ਸਮਝਾਉਣ ਲਈ ਆਪਣੇ ਮਨ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ। ਜੇ ਤੂੰ ਇਸ ਤਰ੍ਹਾਂ ਦਾ ਮੈਥ ਸਿੱਖ ਲਿਆ ਤੂੰ ਬਹੁਤ ਵੱਡਾ ਕੋਈ ਲੇਖਾ ਜੋਖਾ ਕਰਨ ਵਾਲਾ ਮੁਨੀਮ ਬਣ ਗਿਆ ਕੋਈ ਚਾਰਟਰਡ ਅਕਾਊਂਟੈਂਟ ਵੀ ਬਣ ਗਿਆ ਤੂੰ ਧਨ ਬਹੁਤ ਕਮਾ ਲਿਆ ਹਿਸਾਬ ਕਿਤਾਬ ਤੈਨੂੰ ਕਰਨਾ ਆ ਗਿਆ ਪਰ ਤੈਨੂੰ ਆਪਣੀਆਂ ਚੰਗਿਆਈਆਂ ਬੁਰਿਆਈਆਂ ਦਾ ਜੇ ਲੇਖਾ ਕਰਨਾ ਹੀ ਨਹੀਂ ਆਇਆ ਤੇ ਫਿਰ ਤੂੰ ਇਹ ਚਾਰਟਰਡ ਅਕਾਊਂਟੈਂਟ ਬਣ ਕੇ ਵੀ ਖੱਟਿਆ ਤੇ ਕੀ ਖੱਟਿਆ ਕਿਉਂਕਿ ਲੇਖਾ ਦੇਣਾ ਤੇਰਾ ਸਿਰ ਰਹੇ ਲੇਖਾ ਹਿਸਾਬ ਉਹ ਜਿਹੜਾ ਹਿਸਾਬ ਤੇਰੇ ਕੋਲੋਂ ਰੱਬ ਨੇ ਲੈਣਾ ਨਾ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਉਹ ਹਿਸਾਬ ਤੇ ਤੇਰੇ ਸਿਰ ਤੇ ਖੜਾ ਤੂੰ ਸੁੱਤਾ ਹੋਵੇਂ ਤੇ ਇੰਟਰਸਟ ਤਾਂ ਵੀ ਉਹਦਾ ਚੱਲ ਰਿਹਾ ਤੂੰ ਜਾਗਦਾ ਹੋਵੇਂ ਤੇ ਵਿਆਜ ਤਾਂ ਵੀ ਉਹਨੂੰ ਲੱਗ ਰਿਹਾ ਥੋੜਾ ਜਿਹਾ ਹੋਰ ਵੇਸਲਾ ਹੋ ਜਾਏ ਤੇ ਵਿਆਜ ਮੂਲ ਚ ਜਮ੍ਹਾਂ ਹੋ ਜਾਂਦਾ ਤੇ ਉਹਨੂੰ ਵੀ ਵਿਆਜ ਲੱਗ ਜਾਂਦਾ ਫਿਰ ਵਿਆਜ ਨੂੰ ਵਿਆਜ ਤੇ ਚੱਕਰਵਰਤੀ ਵਿਆਜ ਕਿੱਥੋਂ ਚੁਕਾਏਗਾ। ਮੋਹੇ ਐਸੇ ਬਣਨ ਸਿਉ ਨਹੀਂ ਨਾ ਕਾਜ ਜਿੱਤ ਘਟੈ ਮੂਲ ਨਿਤ ਬੜੈ ਵਿਆਜ। ਤੂੰ ਇਸ ਤਰ੍ਹਾਂ ਦਾ ਚਾਰਟਰਡ ਅਕਾਊਂਟੈਂਟ ਬਣ ਕੇ ਇਸ ਤਰ੍ਹਾਂ ਦਾ ਮੁਨੀਮ ਬਣ ਕੇ ਇਸ ਤਰ੍ਹਾਂ ਦਾ ਮੈਥ ਦਾ ਐਕਸਪਰਟ ਬਣ ਕੇ ਵੀ ਤੂੰ ਕੀ ਸਿੱਖਿਆ ਕਿਉਂਕਿ ਕਰਮਾਂ ਦਾ ਲੇਖਾ ਦੇਣਾ ਤੇ ਤੇਰੇ ਅਜੇ ਸਿਰ ਤੇ ਖੜਾ। ਹਜ਼ੂਰ ਗੁਰੂ ਨਾਨਕ ਸਾਹਿਬ ਨੂੰ ਵੀ ਬਾਪੂ ਕਲਿਆਣ ਦਾਸ ਜੀ ਨੇ
ਉਸ ਵੇਲੇ ਦੇ ਮੰਨੇ ਪਰਮੰਨੇ ਮੈਥੇਮੈਟਿਕਸ ਦਾ ਜਿਹੜਾ ਟੀਚਰ ਸੀ ਗੋਪਾਲ, ਉਹਦੇ ਕੋਲ ਪੜ੍ਹਨੇ ਪਾਇਆ। ਸਾਡੇ ਇਤਿਹਾਸ ਵਿੱਚ ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ, ਉਹ ਗੁਰੂ ਨਾਨਕ ਵੱਲ ਵਿੱਚ ਉਚੇਚਾ ਧਿਆਨ ਦਿੰਦਾ ਸੀ। ਹੁਣ ਵਰਗੀ ਡੈਮੋਕ੍ਰੇਸੀ ਨਹੀਂ ਸੀ। ਜਿਹੜੇ ਬੱਚੇ ਦੇ ਮਾਪੇ ਜਿੰਨੇ ਸੰਪੰਨ ਹੁੰਦੇ ਸਨ, ਅਧਿਆਪਕ ਨੂੰ ਉਹਦੇ ਤੋਂ ਓਨੀ ਜ਼ਿਆਦਾ ਉਮੀਦ ਹੁੰਦੀ ਸੀ, ਉਹ ਜ਼ਿਆਦਾ ਤਵੱਜੋ ਦਿੰਦਾ ਸੀ। ਇਹਦੇ ਮਾਪੇ ਅਮੀਰ ਨੇ ਅਤੇ ਮੈਨੂੰ ਜ਼ਿਆਦਾ ਗਨੀਮ ਨੇ, ਜ਼ਿਆਦਾ ਧਨ ਦੇਣਗੇ। ਉਹ ਗੁਰੂ ਨਾਨਕ ਵੱਲ ਜ਼ਿਆਦਾ ਤਵੱਜੋ ਦਿੰਦਾ ਸੀ। ਹਜ਼ੂਰ ਨੂੰ ਥੋੜ੍ਹੀ ਗੱਲ ਦੱਸਦਾ ਸੀ, ਹਜ਼ੂਰ ਜ਼ਿਆਦਾ ਸਮਝ ਜਾਂਦੇ ਸਨ। ਕਿਉਂ? ਕਿਉਂਕਿ ਹਜ਼ੂਰ ਦੇ ਕੋਲ ਵਿਵੇਕ ਬੁੱਧੀ, ਉਹ ਪੜ੍ਹਾਉਂਦਾ ਰਿਹਾ, ਹਜ਼ੂਰ ਪੜ੍ਹਦੇ ਰਹੇ, ਉਹ ਪੜ੍ਹਾਉਂਦਾ ਰਿਹਾ, ਹਜ਼ੂਰ ਪੜ੍ਹਦੇ ਰਹੇ, ਉਹ ਸੁਪਨੇ ਦੇਖਦਾ ਰਿਹਾ। ਇੱਕ ਦਿਨ ਸਰਪ੍ਰਾਈਜ਼ ਦਿਆਂਗਾ ਮੈਂ ਤਾਂ ਕਲਿਆਣ ਦਾਸ ਜੀ ਨੂੰ, ਆਖਾਂਗਾ ਪੁੱਤਰ ਨੂੰ ਸਵਾਲ ਕਰੋ ਕਿੰਨਾ ਟ੍ਰੇਨ ਕਰ ਦਿੱਤਾ, ਅਤੇ ਮਹਿਤਾ ਜੀ ਪ੍ਰਸੰਨ ਹੋ ਕੇ ਮੇਰਾ ਘਰ ਭਰ ਦੇਣਗੇ। ਪਰ ਹਜ਼ੂਰ ਗੁਰੂ ਨਾਨਕ ਸਾਹਿਬ ਇੱਕ ਦਿਨ ਅਡੋਲ ਚੁੱਪ ਹੋ ਗਏ, ਪਾਂਧਾ ਪੜ੍ਹਾਏ ਉਹ ਪੜ੍ਹਨ ਕੋਈ ਨਾ। ਬੜੇ ਯਤਨ ਕੀਤੇ, ਇੱਕ ਦਿਨ ਬੈਠ ਕੇ ਕੋਲ ਪਿਆਰ ਨਾਲ ਦਬਕਾ ਕੇ ਪੁੱਛਿਆ, ਨਾਨਕ ਜੀ ਤੁਸੀਂ ਤਾਂ ਥੋੜ੍ਹਾ ਕਿਆ ਜ਼ਿਆਦਾ ਪੜ੍ਹਦੇ ਸੋ, ਪੜ੍ਹਦੇ ਕਿਉਂ ਨਹੀਂ ਜੇ, ਕੀ ਨਹੀਂ ਪੜ੍ਹਦਾ? ਕਹਿਣ ਲੱਗੇ ਗਣਿਤ ਨਹੀਂ ਪੜ੍ਹਦਾ, ਹਿਸਾਬ ਨਹੀਂ ਪੜ੍ਹਦਾ, ਮੈਥ ਕਿਉਂ ਨਹੀਂ ਪੜ੍ਹਦਾ? ਉੱਥੇ ਜਿਵੇਂ ਲਿਖਿਆ ਮੈਂ ਇੰਨ ਬਿੰਨ ਤੁਹਾਨੂੰ ਉਹ ਦੱਸ ਰਿਹਾ। ਮਹਾਰਾਜ ਕਹਿਣਗੇ ਜੇ ਮੈਂ ਮੈਥ ਸਿੱਖ ਜਾਂ ਫਿਰ ਕੀ ਹੋਵੇਗਾ? ਆਖਣ ਲੱਗੇ ਜੋ ਤੇਰੇ ਪਿਓ ਨਾਲ ਹੋਇਆ ਉਹ ਤੇਰੇ ਨਾਲ ਹੋਵੇਗਾ। ਉਹ ਪਟਵਾਰੀ ਲੱਗ ਗਿਆ, 12 ਪਿੰਡਾਂ ਦੇ ਲੋਕ ਉਹਦੇ ਅੱਗੇ ਪਿੱਛੇ ਤੁਰੇ ਫਿਰਦੇ ਨੇ। ਮਾੜੀ ਜਿਹੀ ਝਰੀਟ ਇੱਧਰ ਮਾਰਦਾ ਤੇ ਕਿਸੇ ਦੀ ਜ਼ਿੰਦਗੀ ਆਬਾਦ ਵੀ ਹੋ ਸਕਦੀ ਹੈ, ਥੋੜ੍ਹੀ ਜਿਹੀ ਝਰੀਟ ਇੰਤਕਾਲ ਦੀ ਇੱਧਰ ਮਾਰਦਾ ਤੇ ਕਿਸੇ ਦੀ ਜ਼ਿੰਦਗੀ ਬਰਬਾਦ ਵੀ ਹੋ ਸਕਦੀ ਹੈ। ਇਹ ਮੈਥ ਦਾ ਕ੍ਰਿਸ਼ਮਾ ਹੈ ਬੇਟਾ ਨਾਨਕ, ਤੇਰੇ ਪਿਓ ਦਾ ਇੰਨਾ ਅਦਬ, ਸਿੱਖ ਜਾ ਤੂੰ ਹੀ ਇਹ ਮੈਥ। ਤੇ ਹਜ਼ੂਰ ਬੜੇ ਗੰਭੀਰ ਹੋ ਕੇ ਕਹਿਣ ਲੱਗੇ, ਪਾਂਧਾ ਜੀ ਕੀ ਇਹ ਮੈਥ ਦਰਗਾਹ ਵਿੱਚ ਵੀ ਕੰਮ ਆਉਂਦਾ? ਪਹਿਲੀ ਵਾਰੀ ਕਿਸੇ ਵਿਦਿਆਰਥੀ ਨੇ ਇਹ ਪ੍ਰਸ਼ਨ ਕੀਤਾ ਸੀ ਵੀ ਕੋਈ ਮੈਥ ਦਰਗਾਹ ਵਿੱਚ ਕੰਮ ਆਉਂਦਾ ਕਿ ਨਹੀਂ ਆਉਂਦਾ। ਕਹਿਣ ਲੱਗਾ ਮੈਂ ਤਾਂ ਕਦੀ ਸੋਚਿਆ ਹੀ ਨਹੀਂ ਕੋਈ ਇਸ ਤਰ੍ਹਾਂ ਦਾ ਮੈਥ ਹੈ ਜਿਹੜਾ ਦਰਗਾਹ ਵਿੱਚ ਵੀ ਕੰਮ ਆਉਂਦਾ ਹੋਵੇ। ਮੈਂ ਤਾਂ ਬੇਨਤੀ ਕਰ ਰਿਹਾ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ? ਲੇਖਾ ਦੇਣਾ ਤੇਰਾ ਸਿਰ ਰਿਹਾ, ਇਸ ਤਰ੍ਹਾਂ ਦਾ ਹਿਸਾਬ ਸਿੱਖ ਕੇ ਤੂੰ, ਕਿਉਂਕਿ ਲੇਖਾ ਦੇਣਾ ਤੇ ਤੇਰੇ ਸਿਰ ਤੇ ਹੈ। ਹੁਣ ਧਿਆਨ ਦਿਆ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਪਾਂਧਾ ਕਹਿੰਦਾ, ਨਾਨਕ ਜੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਮੈਥ ਹੈ ਜਿਹੜਾ ਪ੍ਰਲੋਕ ਵਿੱਚ ਕੰਮ ਆਉਂਦਾ ਹੋਵੇ? ਮਹਾਰਾਜ ਕਹਿਣ ਲੱਗੇ ਹੈ ਨਾ, ਹੈ। ਕਹਿਣ ਲੱਗੇ ਫਿਰ ਉਹ ਮੈਥ ਕੀ ਹੈ, ਉਹਦਾ ਮੈਥਡ ਕੀ ਹੈ? ਮਹਾਰਾਜ ਕਹਿਣ ਲੱਗੇ ਉਹਨੂੰ ਸਿੱਖਣ ਲਈ ਜਿਸ ਤਰ੍ਹਾਂ ਤੁਸੀਂ ਇੱਕ ਤਖਤੀ ਦੇ ਉੱਤੇ ਪੂਰਨੇ ਪਾਉਂਦੇ ਹੋ, ਕਲਮ ਚਾਹੀਦੀ ਏ, ਸ਼ਾਹੀ ਚਾਹੀਦੀ ਏ, ਉਹਦਾ ਰਾ ਮਟੀਰੀਅਲ ਵੀ ਵੱਖਰਾ। ਉਹ ਸ਼ਬਦ ਪ੍ਰਾਰੰਭ ਹੁੰਦਾ ਸ੍ਰੀ ਰਾਗ ਮਹਲ ਪਹਿਲਾ, ਮਹੱਲਾ ਜਾਂ ਮਹਿਲਾ ਨਹੀਂ, ਮੰਮਾ ਹਾ ਲੱਲਾ ਮਹਿਲ ਪਹਿਲਾ। ਜਾਲ ਮੋਹ, ਪਾਂਧਾ ਜੀ ਮੇਰੇ ਵਾਲਾ ਮੈਥ ਸਿੱਖਣਾ ਹੈ ਤੇ ਜਰਾ ਸਮਝਿਓ ਵੀ ਉਹਦੇ ਵਿੱਚ ਰਿਕੁਆਇਰਮੈਂਟ ਕੀ ਹੈ। ਉਹਦੀ ਸ਼ਾਹੀ ਬਣਾਉਣ ਲਈ

ਕੁਝ ਲਿਖਣਾ। ਮਤ ਕਾਗਦ ਕਰ ਸਾਰ ਸ੍ਰੇਸ਼ਟ ਮਤ, ਵਿਵੇਕ ਬੁੱਧੀ ਵਾਲੀ ਮਤ ਦਾ ਕਾਗਜ਼ ਬਣਾ, ਭਾਓ ਕਲਮ ਹੱਥ ਵਿੱਚ ਪ੍ਰੇਮ ਦੀ ਕਲਮ ਪਕੜ, ਕਰ ਚਿੱਤ ਲਿਖਾਰੀ ਤੇ ਆਪਣੇ ਮਨ ਨੂੰ ਲਿਖਾਰੀ ਬਣਾਉਣਾ ਹੈ, ਵਿਦਿਆਰਥੀ ਬਣਾਉਣਾ ਹੈ, ਤੇ ਗੁਰ ਪੁੱਛ ਲਿਖ ਵਿਚਾਰ, ਗੁਰੂ ਤੋਂ ਉਪਦੇਸ਼ ਲੈ ਕੇ ਫਿਰ ਉਹ ਮੈਥ ਸਿੱਖਣਾ ਹੈ। ਗੁਰੂ ਦੱਸੇਗਾ ਵੀ ਆਹ ਕੰਮ ਕਰਨ ਵਾਲੇ ਨੇ, ਆਹ ਕੰਮ ਨਹੀਂ ਕਰਨ ਵਾਲੇ, ਆਹ ਜੀਵਨ ਜਾਚ ਹੈ, ਆਹ ਤੇਰੀ ਦਿਨ ਚਰਾਇਆ ਹੋਣੀ ਚਾਹੀਦੀ ਏ। ਤੇ ਜਦੋਂ ਤੂੰ ਇਸ ਤਰ੍ਹਾਂ ਦਾ ਮੈਥ ਸਿੱਖੇਗਾ ਫਿਰ ਕੀ ਹੋਵੇਗਾ ਬਾਬਾ, ਇਹ ਲੇਖਾ ਲਿਖ ਜਾਣ। ਇੱਕ ਪਾਸੇ ਕਿਹੜਾ ਲੇਖਾ ਹੈ, ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਓ। ਉੱਥੇ ਕਹਿੰਦੇ ਨੇ ਬਾਬਾ ਇਹ ਲੇਖਾ ਲਿਖ ਜਾਣ, ਇਹ ਭਾਈ ਜੇ ਤੁਸੀਂ ਇਸ ਤਰ੍ਹਾਂ ਦਾ ਗਣਿਤ ਸਿੱਖ ਲਓ, ਇਸ ਤਰ੍ਹਾਂ ਦਾ ਹਿਸਾਬ ਸਿੱਖ ਲਓ, ਇਸ ਤਰ੍ਹਾਂ ਦਾ ਮੈਥੇਮੈਟਿਕਸ ਸਿੱਖ ਲਓ, ਤੇ ਫਿਰ ਕੀ ਹੋਵੇਗਾ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਨਿਸ਼ਾਨ ਮੈਨੇ ਰਾਹਦਾਰੀ। ਜੇ ਇਸ ਤਰ੍ਹਾਂ ਦਾ ਲੇਖਾ ਲਿਖਣਾ ਸਿੱਖ ਲਈਏ ਤੇ ਇਹ ਲੇਖਾ ਤੁਹਾਡੀ ਰਾਹਦਾਰੀ ਬਣ ਜਾਂਦਾ। ਰਾਹਦਾਰੀ ਮੈਨੇ ਤੁਹਾਨੂੰ ਰਸਤੇ ਵਿੱਚ ਕੋਈ ਰੋਕ ਨਹੀਂ ਸਕਦਾ, ਤੁਸੀਂ ਰਾਹਦਾਰੀ ਵਿਖਾਓਗੇ ਉਹ ਤੁਹਾਨੂੰ ਛੱਡ ਦੇਗਾ। ਜਿਹੜੇ ਸਾਡੇ ਪੁਰਾਤਨ ਸਰੂਪ ਸਨ, ਜਿੱਥੋਂ ਜਪਜੀ ਸ਼ੁਰੂ ਹੁੰਦੀ ਸੀ ਉੱਥੇ ਲਿਖਿਆ ਹੁੰਦਾ ਸੀ ਜਪ ਨਿਸ਼ਾਨ। ਜਪਜੀ ਰਾਹਦਾਰੀ ਹੈ, ਜਿਹੜਾ ਰੋਜ਼ ਜਪਜੀ ਪੜ੍ਹੇਗਾ, ਜਪਜੀ ਸਮਝੇਗਾ, ਜਪਜੀ ਨੂੰ ਜੀਵਨ 'ਚ ਅਪਲਾਈ ਕਰੇਗਾ, ਜਪਜੀ ਉਹਦੇ ਜੀਵਨ ਦੀ ਰਾਹਦਾਰੀ ਬਣ ਜਾਏਗੀ। ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ, ਮੰਨੇ ਮਗ ਨਾ ਚੱਲੇ ਪੰਥ, ਮੰਨੇ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ। ਬਾਬਾ ਇਹ ਲੇਖਾ ਲਿਖ ਜਾਣ, ਇਸ ਲੇਖੇ ਨੂੰ ਲਿਖਣ ਲਈ ਜਿਹੜੀ ਰਿਕੁਆਇਰਮੈਂਟ ਹੈ, ਤਨ ਦਾ ਮੋਹ ਕਸਾ ਦੇਣਾ, ਜਾਲ ਮੋਹ ਉਹਨੂੰ ਕਸਾ ਕੇ ਸ਼ਾਹੀ ਬਣਾਉਣਾ, ਕਾਸਮਸ ਕਰ, ਬੁੱਧੀ ਨੂੰ ਵਿਵੇਕ ਤੱਕ ਲੈ ਜਾਣਾ, ਭਾਵ ਚੰਗੇ ਮੰਦੇ ਦੀ ਸਾਨੂੰ ਪਹਿਚਾਣ ਕਰਨ ਦੀ ਸਮਝ ਆ ਜਾਏ। ਪਾਠ ਪੜ੍ਹਿਓ ਅਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਂਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਮਤ ਕਾਗਦ ਕਰ ਸਾਰ ਭਾਓ ਕਲਮ। ਆ ਤੁਸੀਂ ਕਈ ਵਾਰ ਵੇਖਿਆ ਵੀ ਅਖਬਾਰ ਵਿੱਚ ਕੋਈ ਆਰਟੀਕਲ ਛਪ ਜਾਏ ਤੇ ਫਸਾਦ ਹੋ ਜਾਂਦੇ ਨੇ, ਕਤਲ ਹੋ ਜਾਂਦੇ ਨੇ। ਫਲਾਂ ਵਿਅਕਤੀ ਨੇ ਫਲਾਂ ਕੌਮ ਦੇ ਖਿਲਾਫ, ਫਲਾਂ ਬਰਾਦਰੀ ਦੇ ਖਿਲਾਫ, ਫਲਾਂ ਜਮਾਤ ਦੇ ਖਿਲਾਫ ਇਹ ਆਰਟੀਕਲ ਲਿਖ ਦਿੱਤਾ, ਕਤਲ ਹੋ ਜਾਂਦੇ, ਅੱਗਾਂ ਲੱਗ ਜਾਂਦੀਆਂ। ਲਿਖਿਆ ਤੇ ਉਹਨੇ ਵੀ ਹੈ। ਇਸ ਲਈ ਹਜ਼ੂਰ ਕਹਿੰਦੇ ਨੇ ਵੀ ਜਦੋਂ ਕੁਝ ਲਿਖਣਾ ਹੈ, ਕਲਮ ਚੁੱਕਣੀ ਹੈ, ਤੇ ਗੁਰ ਪੁੱਛ ਲਿਖ ਵਿਚਾਰ, ਮਨਮਰਜ਼ੀ ਨਾ ਕਰੀ, ਗੁਰੂ ਦੀ ਭੈ ਵਿੱਚ, ਗੁਰੂ ਦੀ ਭਾਵਣੀ ਵਿੱਚ ਆਪਣੇ ਆਰਟੀਕਲ ਨੂੰ ਮੈਚ ਕਰਨੇ ਵੀ ਜੋ ਮੈਂ ਲਿਖ ਰਿਹਾ ਗੁਰਬਾਣੀ, ਉਹਦੇ ਇਹ ਗੁਰਬਾਣੀ ਦੇ ਅਨੁਕੂਲ ਹੈ ਕਿ ਨਹੀਂ, ਨਹੀਂ ਤੇ ਖੂਨ ਖਰਾਬਾ ਕਰ ਦੇਗਾ ਤੇਰਾ ਲੇਖ, ਤੇਰਾ ਆਰਟੀਕਲ, ਤੇਰੀ ਲਿਖਤ। ਇਹ ਲਿਖਾਰੀਆਂ ਵਾਸਤੇ ਵੀ ਉਪਦੇਸ਼ ਦਿੱਤਾ ਮਹਾਰਾਜ ਨੇ, ਬਖਸ਼ਿਸ਼ ਕੀਤੀ, ਉਹਨਾਂ ਦੀ ਰਹਿਨੁਮਾਈ ਕੀਤੀ। ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ, ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁੱਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ। ਜਿੱਥੇ ਫਿਰ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਲੇਖਾ ਸਿੱਖਿਆ ਹੋਇਆ ਹੈ ਉਹਨਾਂ ਦੇ ਮੂੰਹ ਤੇ ਟਿੱਕੇ ਲਾਏ ਜਾਣਗੇ, ਸੈਂਸ ਉਸ ਆਤਮਾ ਨੂੰ ਉੱਥੇ ਸਤਿਕਾਰਿਆ ਜਾਏਗਾ। ਤਨ ਤੇ ਇੱਥੇ ਹੀ ਰਹਿ ਜਾਂਦਾ, ਫਿਊਨਲ ਹੋ ਜਾਂਦਾ, ਮੱਥਾ ਤੇ ਰਹਿੰਦਾ ਹੀ ਨਹੀਂ। ਸੈਂਸ ਕੀ ਹੈ, ਉਸ ਆਤਮਾ ਖਿੜੇ ਮੱਥੇ ਦਰਗਾਹ ਵਿੱਚ ਜਾਂਦੀ ਹੈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈ।

ਕਹੋ ਨਾਨਕ ਬਾਂਹ ਉਡਾਈਆਂ। ਸਦ ਖੁਸ਼ੀਆਂ ਸਦ ਚਾਓ, ਤਿੰਨ ਮੁੱਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਓ। ਇੱਕ ਆਵੇ ਇੱਕ ਜਾਏ, ਉੱਠ ਰੱਖੀਐ ਨਾਮ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਐ ਵਿਣ ਨਾਵੇਂ ਬੇਕਾਰ। ਇੱਥੇ ਸੰਸਾਰ ਤੇ ਬੇਅੰਤ ਜੀਵ ਆਤਮਾਵਾਂ ਜਨਮ ਲੈ ਰਹੀਆਂ ਨੇ, ਬੇਅੰਤ ਜੀਵ ਇੱਥੋਂ ਰੁਖਸਤ ਹੋ ਰਹੇ ਨੇ। ਇੱਕ ਆਵੇ ਇੱਕ ਜਾਏ, ਉੱਠ ਰੱਖੀਐ ਨਾਮ ਸਲਾਰ, ਆਪਣੇ ਆਪ ਨੂੰ ਬੜੇ ਵੱਡੇ ਵੱਡੇ ਸਲਾਰ ਅਖਵਾਉਂਦੇ ਨੇ ਲੋਕ। ਇੱਕ ਉਪਾਏ ਮੰਗਤੇ, ਕਈ ਇੱਥੇ ਸੰਸਾਰ ਵਿੱਚ ਮੰਗ ਪਿੰਨ ਕੇ ਖਾ ਕੇ ਗੁਜ਼ਾਰਾ ਕਰਦੇ ਨੇ, ਤੇ ਇੱਕ ਨਾ ਵੱਡੇ ਦਰਬਾਰ, ਉਹਨਾਂ ਦੇ ਦਰਬਾਰ ਲੱਗਦੇ ਨੇ, ਲੋਕੀ ਫਰਿਆਦੀ ਹੁੰਦੇ ਨੇ, ਸਾਰਾ ਸਾਰਾ ਦਿਨ ਤਾਂਤਾ ਲੱਗਾ ਰਹਿੰਦਾ, ਬੜਾ ਮਾਨ ਸਨਮਾਨ ਹੈ, ਕੋਈ ਫਰਕ ਨਹੀਂ ਪੈਂਦਾ। ਹਜ਼ੂਰ ਕਹਿੰਦੇ ਨੇ ਅੱਗੇ ਗਿਆ ਜਾਣੀਏ ਵਿਣ ਨਾਵੇਂ ਵੇਕਾਰ। ਭੈ ਤੇਰੇ ਡਰ ਅਗਲਾ, ਜੇ ਕਿਤੇ ਤੇਰੇ ਤੋਂ ਲੋਕੀ ਭੈ ਖਾਂਦੇ ਰਹਿਣ, ਭਾਵ ਤੇਰਾ ਨਿਰਮਲ ਅਦਬ ਹਿਰਦੇ ਚ ਨਾ ਧਾਰਨ ਕਰਨ। ਇਹ ਜਿਹੜਾ ਲੇਖਾ ਹੈ, ਜਾਲ ਮੋਹ ਘਸ ਮਸ ਕਰ, ਮਤ ਕਾਗਜ਼ ਕਰ ਸਾਰ ਵਾਲਾ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ ਵਾਲਾ ਲੇਖਾ ਨਹੀਂ ਸਿੱਖਿਆ, ਤੇ ਫਿਰ ਭੈ ਤੇਰੇ ਡਰ ਅਗਲਾ, ਫਿਰ ਦੁਨੀਆਂ ਦੇ ਡਰ ਜਿਹੜੇ ਨੇ ਇਹਨੂੰ ਭੈ ਭੀਤ ਕਰਨਗੇ। ਫਿਰ ਉਸ ਭੈ ਭੀਤ ਬਿਰਤੀ ਵਿੱਚ ਕੀ ਹੋਵੇਗਾ? ਖਪ ਖਪ ਛਿਜੈ ਦੇ ਨਾਮ, ਜਿਨ੍ਹਾਂ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਬਾਬਾ ਇਹ ਲੇਖਾ ਲਿਖ ਜਾਣ। ਅੱਜ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਤੁਸੀਂ ਵੀ ਇੱਕ ਵਾਰ ਰਸਨਾ

ਪੰਥ ਜੀ, ਇਹ ਆਸਾ ਮਹੱਲਾ ਤੀਜਾ ਪੱਟੀ ਨਾਮਕ ਜੋ 434 ਅੰਗ ਤੇ ਬਾਣੀ ਹੈ, ਇਸ ਬਾਣੀ ਦੇ 18 ਪਦੇ ਨੇ ਜਾਂ ਬੰਦ ਨੇ। ਇਹਨਾਂ ਸਾਰਿਆਂ ਦਾ ਜੋ ਸਾਰਾਂਸ਼ ਹੈ ਉਹ ਇਹੀ ਹੈ ਕਿ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਮੈਥ ਵਿੱਚ ਨਿਪੁੰਨ ਹੋ ਜਾਣਾ ਬੁਰੀ ਗੱਲ ਨਹੀਂ, CA ਬਣ ਜਾਣਾ ਚੰਗੀ ਗੱਲ ਹੈ। ਵਿਵਰਜਿਤ ਮਹਾਰਾਜ ਨਹੀਂ ਕਰ ਰਹੇ, ਪਰ ਮਹਾਰਾਜ ਕਹਿ ਰਹੇ ਨੇ ਉਸ ਦੁਨੀਆ ਦਾ ਵੀ CA ਬਣ ਜਾ ਜਿੱਥੇ ਤੇਰੇ ਕਰਮਾਂ ਦਾ ਲੇਖਾ ਹੁੰਦਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ,

केती छुट्टी ना। विशेष करके ये उपदेश अध्यापकों नूं है भी तुसी जे बच्चे तैयार कर रहे हो तो उन्हां नूं एदां दी विद्या सिखाओ भई वह दुनियावी धन कमा सकन, किसे अगे हाथ ना करना पए, तो इस तरह की नाल सिक्ख्या दे दिओ भई वह निरंकारी धन भी कमाण, परलोक विच भी सुरखरु होण। ए लोक सुखीए परलोक सुहेले, नानक हर प्रभ आपे मेले, जीवन सफल हो जाए। गुरु नानक साहब की एक बाणी है रामकली दखणी राग विच, आम तौर पर साडा पंथ उहनू दखणी ओंकार कहिंदा, उस बाणी नू दखणी ओंकार असीं कहिंदे आ। वैसे सिस्टमैटिकली उहदा नां है रामकली दखणी, क्योंकि रामकली राग जिहड़ा है वह एक किस्म का नहीं कई किस्म का, दखणी रामकली भी है। ओंकार जिहड़ा उत्थे शब्द है उहदे दो कारण ने भी, एक ते जिहड़ा इंदौर दे कोल उज़ैन नगर है उत्थे ओंकारेश्वर नाम का जिहड़ा बहुत वड्डा सनातन मत का मंदिर है उत्थे गुरु नानक साहब सच्चे पातशाह ने चरण पाए सन, उत्थों दे पांधे नाल उत्थों दे धार्मिक आगू नाल गुरु नानक साहब का संवाद होया सी। तां उत्थे गुरु नानक साहब सच्चे पातशाह ने यह बाणी इतिहासकार कहिंदे ने उचारण की सी, जिहड़ी बाणी का मैं जिक्र किया रामकली जिहड़ी है दखणी ओंकार, ओंकार नामक बाणी, ओंकार ब्रह्मा उत्पत, ओंकार किया जिन चित, ओंकार सैल जुग पै, ओंकार वेद निर्भय, इथों शुरू हुंदी है। इहदे अंतले दो पदियां विच गुरमत अनुसार पांधा कौन है उहदी महाराज ने परिभाषा लिखी है। यह बाणी जिथे समाप्त हुंदी है ना दखणी ओंकार, उते दो पदे चार चार लाइना दे पांधे की परिभाषा उत्थे महाराज ने निरूपण की है। पांधा गुरमुख आखी है, गुरमुख पांधा कौन है, गुरमुख टीचर कौन है, पांधा गुरमुख आखी है चाटड़िया मत दे, अपने स्टूडेंट्स नू इस तरह की एजुकेशन वंडे, इस तरह का उपदेश दे, इस तरह की सिक्ख्या दे, गुरमुखो कन ते मन दिया जे किस तरह की सिक्ख्या दे। पांधा गुरमुख आखी है चाटड़िया मत दे, की मत दे, नाम संभालो, नाम संग्रहो, जिवें दुनियावी धन कमांदे हो फिर संभालदे हो फिर इनवैसट करदे हो, कहिंदे फलाना बड़ा सियाणा है उहनू धन कमाना भी आउंदा है, उहनू धन बचाना भी आउंदा है, और इनवैसटमेंट बड़ी सोच समझ के करदा है, उहनू असीं सियाणा कहिंदे आ, बेशक सियाणा है। हजूर गुरु नानक साहब कहन लगे जिहड़ा दुनियावी धन कमावा कमाना भी जाणदा होवे ते इकट्ठा करना भी जाणदा होवे, वह वेचे ना नाल दी नाल, धन नू गवाए ना। तुसी कहोगे नाम धन नू कौन वेचदा, मैनू खिमा करना, कदी कदी ना नाम धन भी वेचिया जांदा। मैं तुहाडी खातर गुरबाणी नाल होणी, मैं थोड़ा टूक मात्र बेनती करदे आ, जे किते ऐब होवे ते असीं इहतों बच जाइए। ए धन मेरो हर को नाओ, भगत कबीर साहब, मेरा जिहड़ा असली धन है ना निज धन ज्ञान, निज धन नू तां नाम नू क्या है आत्मा दे नाल निभदा, बाकी धन ते तियां पुत्रां दा हो जांदा। ए धन मेरे हर को नाओ, ध्यान दिया जे, गांठ ना बांधो बेच ना खाओ, मैं रब दे नाम दी पोटली नहीं बनदा, लुकांदा नहीं गा, कन्ना मन्ना कुर तू मेरा चेला ते मैं तेरा गुर नहीं, असी ऐलानिया कहने वाहेगुरु गुर मंत्र है जप हौ मैं कुर, एक ते असी इहनू लुकांदे नहीं गठड़ी विच ते एक बेच ना खाओ। तुसी कहोगे नाम किवें वेचिया जांदा, अपनी मशहूरी करनी ढंग ढंग नाल, सच्चे पातशाह कृपा करके दो बजे उठा लैंदे ने वी, दस इहनां नू कद लई दसण डिया, तेनू उठा लैंदे ने ते चंगी गल है ना, भोजन भजन खजाना नारी ही सारे पड़दे दे अधिकारी, जिन्ना प्रचार जिहड़ा बीज मिट्टी तो बाहर हो जाए उगदा नहीं, बीज वह उगदा है जिहदे थले भी मिट्टी उत्ते भी मिट्टी और चार छफेरे मिट्टी लुक जाए वह उगदा, जिहड़ा प्रगट हो जाए हवा लग जाए धुप लग जाए वह उगदा नहीं।
ਇਸ ਕਰਕੇ ਇਹਨੂੰ ਵੇਚਣਾ ਨਹੀਂ ਗਾ, ਇਹਦਾ ਪ੍ਰਚਾਰ ਨਹੀਂ ਕਰਨਾ, ਇਹਦਾ ਵਿਖਾਵਾ ਨਹੀਂ ਕਰਨਾ। ਜਿਨ ਹਰਿ ਪਾਇਓ ਤਿਨੈ ਛਪਾਇਓ, ਕਾਏ ਰੇ ਬਕਬਾਦ ਲਾਇਓ। ਪਾਂਧਾ ਗੁਰਮੁਖ ਆਖੀਐ ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗ੍ਰਹੋ, ਲਾਹਾ ਜਗ ਮੈਂ ਲੇ। ਪਾਂਧਾ ਇਸ ਤੋਂ ਉਤਲੇ ਪਦ ਵਿੱਚ ਮਹਾਰਾਜ ਕਹਿੰਦੇ ਨੇ ਬਈ ਉਹ ਸਿਆਣਾ ਏ। ਆਮ ਤੌਰ ਤੇ ਜਿਹੜਾ ਚਾਟੜਿਆਂ ਨੂੰ ਚੰਗੀ ਮਤ ਦਿੰਦਾ ਤੇ ਜਿਹੜਾ ਹੈ ਪਾਂਧਾ ਪਰ ਮਨ ਦੇ ਪਿੱਛੇ ਤੁਰਦਾ ਉਹਨੂੰ ਫਿਰ ਮਹਾਰਾਜ ਨੇ ਤੀਜੀ ਲਾਈਨ ਚ ਲਿਖਿਆ ਮਨਮੁਖ ਵਿਦਿਆ ਬਿਕਰਦਾ, ਬਿਖ ਖੱਟੇ ਬਿਖ ਖਾਏ। ਉਹ ਧਾਰਮਿਕ ਵਿਦਿਆ ਨੂੰ ਵੀ ਵੇਚਦਾ ਹੈ ਤੇ ਖਰੀਦਦਾ ਹੈ ਤੇ ਉਹ ਅਸਲ ਇਹਦਾ ਲਾਹਾ ਪ੍ਰਾਪਤ ਨਹੀਂ ਗਾ ਕਰ ਸਕਦਾ। ਇਸ ਵਾਸਤੇ ਪੰਥ ਦੇ ਵਾਰਸੋ, ਤੁਸੀਂ ਤੇ ਮਾਲਕ ਹੋ, ਮੈਂ ਤੁਹਾਡਾ ਆਦਨਾ ਜਿਹਾ ਚੌਂਕੀਦਾਰ ਹਾਂ, ਹੋਕਾ ਬਰਦਾਰ ਹਾਂ ਤੇ ਜਦੋਂ ਕਿਸੇ ਨੂੰ ਥੋੜ੍ਹੇ ਥੋੜ੍ਹੇ ਪੈਸੇ ਇਕੱਠੇ ਕਰਕੇ ਸਾਡੇ ਉੱਥੇ ਪੌਸ਼ ਕਾਲੋਨੀ 'ਚ ਉਹ ਗਾਰਡ ਰੱਖਦੇ ਨਾ ਤੇ ਉਹ ਉਹਨਾਂ ਨੂੰ ਸ਼ੱਕ ਹੋਵੇ ਨਾ ਵੀ ਰਾਤ ਨੂੰ ਸੌਂ ਜਾਂਦਾ ਅਵੇਸਲਾ ਤੇ ਦਿਨੇ ਉਹ ਝਿੜਕਦੇ ਨੇ ਬਈ ਕਮਬਖਤਾਂ ਤੈਨੂੰ ਤਨਖਾਹ ਕਾਹਦੀ ਦਿੰਦੇ ਹਾਂ, ਤੂੰ ਰਾਤ ਨੂੰ ਸੁੱਤਾ ਰਹਿੰਦਾ। ਫਿਰ ਉਹ ਵਿਚਾਰਾ ਡਰਦਾ ਨਾ ਜਿਹੜਾ ਉਹਨੂੰ ਡਾਂਟੇ ਨਾ, ਉਹਦੇ ਬੂਹੇ ਅੱਗੇ ਜ਼ੋਰ ਦੀ ਡੰਡਾ ਵਜਾ ਕੇ ਨਾ ਤੇ ਫਿਰ ਉਹ ਜਾਂਦਾ ਵੀ ਉਹਨੂੰ ਪਤਾ ਲੱਗ ਜਾਵੇ ਵੀ ਉਹ ਜਾਗਦਾ। ਮੈਂ ਤੇ ਡੰਡਾ ਖੜਕਾ ਰਿਹਾ ਕਿਉਂਕਿ ਮੈਂ ਤੁਹਾਡਾ ਚੌਂਕੀਦਾਰ ਨਹੀਂ ਹੋਇਆ। ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਨ। ਹੁਣ ਇਹ ਮੇਰਾ ਨੈਤਿਕ ਫਰਜ਼ ਬਣ ਜਾਂਦਾ ਵੀ ਜਿਹੜੇ ਸ਼ਬਦ ਦੀ ਟਰਮ ਹੈ ਉਹਨੂੰ ਜਿਤਨਾ ਜ਼ਿਆਦਾ ਵਧੇਰੇ ਵਧੀਆ ਢੰਗ ਨਾਲ ਐਕਸਪਲੇਨ ਕੀਤਾ ਜਾ ਸਕਦਾ, ਖੋਲਿਆ ਜਾ ਸਕਦਾ, ਮੈਂ ਤੁਹਾਡੇ ਚਰਨਾਂ ਵਿੱਚ ਖੋਲਾਂ। ਅੱਜ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸਮਝਾਉਂਦੇ ਸਾਨੂੰ ਨੇ ਤੇ ਮੁਖਾਤਬ ਆਪਣੇ ਮਨ ਨੂੰ ਹੁੰਦੇ। ਇਹਨਾਂ ਨੂੰ ਕਿਹਾ ਨਾ ਬਈ ਤੁਹਾਡਾ ਬੇੜਾ ਗਰਕ ਹੈ, ਤੁਹਾਡਾ ਬੜਾ ਬੁਰਾ ਹਾਲ ਹੈ, ਇਹਨਾਂ ਨੇ ਤੇ ਮੇਰੇ ਨਾਲ ਵੀ ਰੁੱਸ ਜਾਣਾ। ਇਸ ਲਈ ਮੈਂ ਆਪਣੇ ਮਨ ਨੂੰ ਸਮਝਾ ਕਹਿ ਲੈਂਦਾ ਮੁਖਾਤਬ ਧੋ ਕੇ, ਸਮਝ ਤੁਸੀਂ ਜਾਇਜ ਕਹਿਣਾ ਧੀ ਨੂੰ ਤੇ ਸਮਝਾਉਣਾ ਨੂੰਹ ਨੂੰ। ਇੱਕ ਪੰਜਾਬੀ ਦਾ ਪ੍ਰਸਿੱਧ ਅਖਾਣ ਹੈ, ਨਵੀਂ ਨਵੀਂ ਨੂੰਹ ਆਈ ਹੈ ਗੁੱਸਾ ਨਾ ਕਰ ਜਾਏ, ਕੁੜੀਆਂ ਨੂੰ ਇਕੱਠੀ ਕੋਈ ਗੱਲ ਆਕਸ਼ਰ ਨਹੀਂ, ਕੁੜੀਓ ਤੁਸੀਂ ਟੂਟੀ ਖੁੱਲ੍ਹੀ ਛੱਡ ਛੱਡਦੀਆਂ ਜੇ, ਤੁਸੀਂ ਪੱਖੇ ਨਹੀਂ ਬੰਦ ਕਰਦੀਆਂ, ਤੁਸੀਂ ਲੂਣ ਜ਼ਿਆਦਾ ਪਾ ਦਿੰਦੀਆਂ ਜੇ, ਮਿਰਚਾਂ ਪਾ ਦਿੰਦੀਆਂ ਜੇ। ਆਪਣੀ ਕੁੜੀ ਨੂੰ ਜ਼ਿਆਦਾ ਮੁਖਾਤਬ ਹੋ ਕੇ ਕਹਿਣਾ, ਉਹਦਾ ਭੇਤ ਸੀ। ਇਸ ਤਰ੍ਹਾਂ ਗੁਰੂ ਸਾਹਿਬ ਜਦੋਂ ਸਾਨੂੰ ਸਮਝਾਉਣਾ ਚਾਹੁੰਦੇ ਮੁਖਾਤਬ ਆਪਣੇ ਮਨ ਨੂੰ ਹੋ ਜਾਂਦੇ। ਉਂਝ ਪਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨ। ਮਨ ਹੇ ਮੇਰੇ ਮਨ ਐਸਾ ਲੇਖਾ ਤੂੰ ਕੀ ਪੜਿਆ। ਮੈਂ ਫਿਰ ਬੇਨਤੀ ਕਰਦਿਆਂ ਗੁਰਬਾਣੀ ਵਿੱਚ ਲੇਖਾ ਬੜੀ ਵਾਰੀ ਆਵੇਗਾ। ਲੇਖਾ ਦੇ ਇੱਥੇ ਅਰਥ ਮੈਥ ਹੀ ਹੁੰਦੇ ਨੇ, ਹਿਸਾਬ ਹੀ ਹੁੰਦੇ, ਗਣਿਤੀ ਹੁੰਦੇ। ਔਰ ਕਿਸੇ ਦੇ ਮਨ ਚ ਭੁਲੇਖਾ ਹੋਵੇ ਬਈ ਕਾਹਦਾ ਲੇਖਾ, ਇਹ ਜੱਗ ਮਿੱਠਾ ਅੱਗਾ ਕਿਨ ਡਿੱਠਾ। ਨਹੀਂ, ਮੇਰਾ ਬਾਪੂ ਕਹਿੰਦਾ ਹੈ ਜਿਹੜਾ ਤੂੰ ਬੋਲਣਾ ਹੈ ਨਾ, ਆ ਸਟੇਜ ਸਜਾ ਕੇ ਤੇ ਤੈਨੂੰ ਇਹਦੇ ਉੱਤੇ ਬਾ ਕੇ ਸਾਊਂਡ ਸਿਸਟਮ ਲਾ ਕੇ ਤੇ ਤੇਰਾ ਸਤਿਕਾਰ ਵੀ ਕਰਦੇ ਨੇ ਵੀ ਤੂੰ ਬੋਲ, ਇਹਨੂੰ ਏਡਾ ਆਸਾਨ ਕੰਮ ਨਾ ਸਮਝ। ਇੱਥੇ ਤੂੰ ਜੋ ਬੋਲਣਾ ਹੈ ਨਾ, ਤੇਰੇ ਤੋਂ ਇੱਕ ਇੱਕ ਲਫਜ਼ ਲਫਜ਼ ਦਾ ਹਿਸਾਬ ਲਿਆ ਜਾਣਾ ਵੀ ਉੱਥੇ ਬੋਲਿਆ ਕੀ ਸੀ। ਲਿਖ ਹੈ ਬੋਲਣ ਬੋਲਣਾ, ਆ ਥਾਲੀ ਚੁੱਕ ਕੇ ਭੋਜਨ ਛਕਣਾ, ਸੰਗਤ ਹੀ ਰਸਤ ਲਿਆਉਂਦੀ ਹੈ, ਸੰਗਤ ਹੀ ਬਣਾਉਂਦੀ ਹੈ, ਸੰਗਤ ਨਹੀਂ ਛਕਣਾ। ਪਰ ਲੇਖਾ ਇਹਦਾ ਵੀ ਹੋਣਾ ਹੈ ਗੁਰਮੁਖਾ, ਐਡੇ ਵਧੀਆ ਵਧੀਆ ਪਦਾਰਥ ਛੱਕ ਕੇ ਤੇ ਇੱਕ ਜਪਜੀ ਵੀ ਤੇਰੇ ਤੋਂ ਸਰਦੀ ਨਹੀਂ ਸੀ, ਉਹ ਵੀ ਨਹੀਂ ਸੀ ਤੂੰ ਕਰਦਾ। ਉੱਠਦਿਆਂ ਸਾਰ ਲਿਆਵੋ ਚਾਹ, ਲਿਆਓ ਬਿਸਕੁਟ, ਲਿਆਓ ਨਮਕੀਨ, ਤੇਥੋਂ ਇੱਕ ਜਪਜੀ ਵੀ ਨਾ ਸਰੀ। ਤੇਰੇ ਤੋਂ ਇਹ ਭੋਜਨ ਖਾਧੇ ਹੋਏ ਦਾ ਵੀ ਹਿਸਾਬ ਨਿਰੰਕਾਰ ਨੇ ਲੈਣਾ। ਇਸ ਭੁਲੇਖੇ ਚ ਨਾ ਰਵੀ ਬਈ, ਇਹ ਤੇ ਉਂਝ ਹੀ ਰੌਲਾ ਪਾਉਂਦੇ ਰਹਿੰਦੇ ਨੇ।

0: ਆਈ ਹੈ, ਆ ਜਿਹੜੇ ਤੂੰ ਸਵਾਸ ਲੈਂਦਾ ਇਹਨਾਂ ਸਵਾਸਾਂ ਦਾ ਵੀ ਨਿਰੰਕਾਰ ਨੇ ਤੇਰੇ ਕੋਲੋਂ ਲੇਖਾ ਲੈਣਾ। ਲੇਖੇ ਵਿੱਚ ਜੋ ਤੂੰ ਸੁਣਨਾ, ਜੋ ਤੂੰ ਵੇਖ ਰਿਹਾ, ਇਹ ਵੀ ਲੇਖੇ ਵਿੱਚ ਹੈ। ਪੜ੍ਹੇ ਕੀ ਪੁੱਛਣ ਜਾਓ, ਵੇਖਿਓ ਕਿਤੇ ਇਹ ਕਿਸੇ PhD ਕੀਤੇ ਹੋਏ ਨੂੰ, ਡਬਲ ਟ੍ਰਿਪਲ MA ਵਾਲੇ ਨੂੰ ਪੁੱਛਣ ਨਾ ਟੁਰ ਜਿਓ ਵੀ ਉੱਥੇ ਗਿਆਨੀ ਆ ਜਾਂਦਾ ਕਹਿੰਦਾ ਸੀ ਇਹ ਠੀਕ ਹੈ ਕਿ ਗਲਤ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇਹਦੇ ਬਾਰੇ ਪੁੱਛਣ ਦੀ ਕੋਈ ਲੋੜ ਨਹੀਂ, ਪੱਕੀ ਗੱਲ ਹੈ, ਲੇਖਾ ਦੇਣਾ ਹੀ ਪੈਣਾ। ਲੇਖਾ ਕਰਨਾ ਸਿੱਖ, ਹਿਸਾਬ ਕਰਨਾ ਸਿੱਖ, ਮੈਥੇਮੈਟਿਕਸ ਵਿੱਚ ਹੋਰ ਨਿਪੁੰਨ ਹੋ ਜਾ, ਚੰਗੀ ਗੱਲ ਹੈ। ਪਰ ਇੱਕ ਲੇਖਾ, ਇੱਕ ਮੈਥ ਇਸ ਦੁਨੀਆਂ ਦਾ, ਇੱਕ ਮੈਥ ਉਸ ਦੁਨੀਆਂ ਦਾ, ਨਾਲ ਥੋੜ੍ਹੀ ਥੋੜ੍ਹੀ ਉਹਦੀ ਵੀ ਤਿਆਰੀ ਕਰ, ਨਹੀਂ ਤੇ ਫਿਰ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰਾ ਸਿਰ ਰਹਿਆ। ਇਹ ਰਹਾਓ ਵਾਲੀ ਪੰਕਤੀ ਹੈ ਜਿਹਦੀ ਮੈਂ ਤੁੱਛ ਬੁੱਧੀ ਅਨੁਸਾਰ ਵਿਚਾਰ ਕੀਤੀ ਹੈ। ਹੁਣ ਰਾਗ ਆਸਾ ਮਹੱਲਾ ਤੀਜਾ ਪੱਟੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੋਂ ਆਪਾਂ ਵਿਚਾਰ ਜਿਹੜੀ ਹੈ ਕੱਲ੍ਹ ਸ਼ੁਰੂ ਕਰਾਂਗੇ। ਆਇਓ ਅੰਗੈ ਸਭ ਜਗ ਆਇਆ, ਕਾਖੈ ਅੰਗੈ ਕਾਲ ਭਇਆ, ਰੀਰੀ ਲੱਲੀ ਪਾਪ ਕਮਾਣੇ, ਪੜ ਅਵਗਣ ਗੁਣ ਵਿਸਰਿਆ। ਪਹਿਲਾ ਪਦਾ ਅਤੇ ਦੂਸਰਾ ਪਦਾ ਉਹਦੀ ਵਿਚਾਰ ਤੁੱਛ ਬੁੱਧੀ ਅਨੁਸਾਰ ਮੈਂ ਫਰੇਮ ਕਰਕੇ ਕੱਲ੍ਹ ਤੁਹਾਡੇ ਚਰਨਾਂ ਵਿੱਚ ਫਿਰ ਹਾਜ਼ਰ ਹੋਵਾਂਗਾ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਗਲਤੀਆਂ ਵਾਸਤੇ ਦਾਸ ਖਿਮਾ ਦਾ ਜਾਚਕ ਹੈ। ਆਓ ਗੁਰੂ ਸਵਾਰਿਆਂ ਤੋਂ ਅਗਲਾ ਪ੍ਰੋਗਰਾਮ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਵਿਚਾਰ ਸਰਵਣ ਕਰਵਾਈ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਦੋ ਬੇਨਤੀਆਂ ਨੇ ਕਿ ਆਉਂਦੇ ਸ਼ੁੱਕਰਵਾਰ ਸ਼ਨਿਚਰਵਾਰ ਇਸ ਵੀਕਐਂਡ 'ਤੇ ਜੋ ਜੌਹਰੇ 'ਤੇ ਗੱਤਕਾ ਦਲ ਜੋ ਹੋ ਰਿਹਾ ਹੈ, ਅਤੇ ਦੇਸ਼ਾਂ ਵਿਦੇਸ਼ਾਂ 'ਚੋਂ ਇੱਥੇ ਟੀਮਾਂ ਪਹੁੰਚ ਰਹੀਆਂ ਨੇ, ਅਤੇ ਇਹ ਜੋ ਗੱਤਕਾ ਦਲ ਵੱਲੋਂ ਜੌਹਰੇ 'ਤੇ ਕੀਤਾ ਜਾਂਦਾ ਹੈ, ਇਹ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਜੋ ਬਰਸੀ ਮਨਾਉਂਦੇ ਹੋਏ ਉਹਨਾਂ ਦੇ ਅਤੇ ਸਮੂਹ ਸ਼ਹੀਦਾਂ ਦੀ ਯਾਦ 'ਚ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਯਾਦ ਵਿੱਚ ਇਹ ਜੌਹਰੇ 'ਤੇ ਇਸ ਵਾਰ ਇੱਥੇ ਹੋ ਰਿਹਾ ਹੈ। ਅਤੇ ਸਪੈਸ਼ਲ ਤੌਰ 'ਤੇ ਮਾਤਾ ਜੀ ਨੂੰ ਬੇਨਤੀ ਕੀਤੀ, ਜੋ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਮਾਤਾ, ਉਹਨਾਂ ਨੇ ਵੀ ਇੱਥੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਆ। ਸ਼ਨਿਚਰਵਾਰ ਪਹਿਲਾਂ ਉਹ 4 ਵਜੇ ਗੱਤਕਾ ਦਲ ਦੇ ਉੱਧਰ ਨੌਜਵਾਨ ਸਿੰਘਾਂ ਦੇ ਦਰਸ਼ਨ ਕਰੂਗੀ, ਅਤੇ ਉਸ ਤੋਂ ਬਾਅਦ ਸ਼ਾਮਾਂ ਦੇ ਦੀਵਾਨ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਸੰਗਤ ਜੋ ਇੱਥੇ ਦੀਵਾਨ ਚੱਲਣਾ, ਇੱਥੇ ਵੀ ਉਹਨਾਂ ਨੂੰ ਸਨਮਾਨ ਕੀਤਾ ਜਾਵੇਗਾ। ਅਤੇ ਇੱਕ ਸ਼ਹੀਦੀ ਪ੍ਰੋਗਰਾਮ ਜੋ ਹੈ ਉਸੇ ਦਿਨ ਇੱਥੇ ਸਿੱਖ ਫੈਡਰੇਸ਼ਨ ਆਫ USA ਅਤੇ ਸਿੱਖ ਯੂਥ ਆਫ ਅਮਰੀਕਾ ਵੱਲੋਂ ਜੋ ਉਹ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਅੰਦਰ ਸ਼ਹੀਦੀ ਸਮਾਗਮ ਹੋਵੇਗਾ ਐਤਵਾਰ ਨੂੰ। ਅਤੇ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲ ਪੀਟਰਸ ਵਿਖੇ ਜੋ ਸ਼ਹੀਦੀ ਪ੍ਰੋਗਰਾਮ ਨੂੰ ਮਨਾਉਂਦੇ ਹੋਏ ਕੀਰਤਨ ਦਰਬਾਰ ਹੋਵੇਗਾ ਐਤਵਾਰ ਨੂੰ, ਅਤੇ ਉੱਥੇ ਵੀ ਹਾਜ਼ਰੀਆਂ ਲਾਉਣੀਆਂ, ਇੱਥੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਆਓ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਸਤਿਕਾਰ ਜੋ ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਆਓ ਉਹਨਾਂ ਦੇ ਜਥੇ ਤੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜਿਸ ਤਰ੍ਹਾਂ ਆਪਾਂ ਪਹਿਲਾ ਸ਼ਬਦ ਅਰਦਾਸ ਦਾ ਬੇਨਤੀ ਦਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਕੀਤਾ ਹੈ, ਇਸੇ ਤਰ੍ਹਾਂ ਇਹ ਵੀ ਇੱਕ ਬੇਨਤੀ ਦਾ ਸ਼ਬਦ ਹੈ। ਵੈਸੇ ਉਹ ਸ਼ਬਦ ਮੇਰੇ ਯਾਦ ਨਹੀਂ ਸੀ, ਹੰਸਰਾ ਸਾਹਿਬ ਜੀ ਉਹਨਾਂ ਨੇ ਕਿਹਾ ਕਿ ਇਹ ਸ਼ਬਦ ਸਰਵਣ ਕਰਵਾ ਦਿਓ। ਸੋ ਇਸ ਵਾਸਤੇ ਮੈਨੂੰ ਮੋਬਾਇਲ ਦਾ ਸਹਾਰਾ ਲੈਣਾ ਪਿਆ, ਕਿਉਂਕਿ ਜਿੰਨੀ ਦੇਰ ਬਾਣੀ ਕੰਠ ਨਾ ਹੋਵੇ ਆਨੰਦ ਨਹੀਂ ਆਉਂਦਾ। ਸਿਆਣਿਆਂ ਦਾ ਕਥਨ ਹੈ, ਬਾਣੀ ਕੰਠ ਅਤੇ ਪੈਸਾ ਗੰਠ। ਜਿਹੜਾ ਪੈਸਾ ਤੁਹਾਡੀ ਜੇਬ ਵਿੱਚ ਹੈ ਉਹਨੂੰ ਤੁਸੀਂ ਜਦੋਂ ਮਰਜ਼ੀ ਵਰਤ ਸਕਦੇ ਹੋ, ਕਿਸੇ ਨੂੰ ਉਧਾਰ ਦਿੱਤਾ ਹੋਵੇ ਤਾਂ 100 ਬਹਾਨੇ ਲਾ ਲਾ ਕੇ ਮੰਗਣਾ ਪੈਂਦਾ। ਇਸੇ ਤਰ੍ਹਾਂ ਗੁਰਬਾਣੀ ਹੈ, ਤੁਹਾਨੂੰ ਯਾਦ ਹੈ, ਤੁਰਿਆਂ ਫਿਰਦਿਆਂ ਤੁਸੀਂ ਪੜ੍ਹ ਸਕਦੇ ਹੋ, ਸਫ਼ਰ ਕਰਦਿਆਂ ਮਾਰਗ 'ਤੇ ਚੱਲਦਿਆਂ ਗੁਰਬਾਣੀ ਗਾ ਸਕਦੇ ਹੋ, ਪੜ੍ਹ ਸਕਦੇ ਹੋ। ਜੇ ਯਾਦ ਨਹੀਂ ਤਾਂ ਫਿਰ ਕੁਛ ਨਹੀਂ। ਸੋ ਇਸ ਵਾਸਤੇ ਭੁੱਲਾ ਚੁੱਕਾਂ ਦੀ ਖਿਮਾ, ਆਓ ਇਹ ਸ਼ਬਦ ਵੀ ਅਰਦਾਸ ਦਾ ਹੈ। ਆਪਾਂ ਕਿਉਂਕਿ ਮਿੰਟ 4 ਕੁ ਰਹਿ ਗਏ, ਕੋਸ਼ਿਸ਼ ਕਰਾਂਗੇ ਸਮੇਂ ਦੇ ਵਿੱਚ ਹੀ ਇਸ ਸ਼ਬਦ ਨੂੰ ਸੰਪੂਰਨ ਕਰ ਦੇਈਏ ਸਾਰੇ ਮਿਲ ਕੇ। ਆਪਾਂ

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ ਬਾਣੀ ਤੇ ਬੋਹਿਤ ਜੁਗੋ ਜੁਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਜੁੜੀ ਬੈਠੀ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਆਪ ਹੰਸਾਂ ਦੀ ਨਿਆਈ ਇਸ ਸੰਗਤ ਰੂਪੀ ਮਾਨ ਸਰੋਵਰ ਦੇ ਕਿਨਾਰੇ ਤੇ ਸ਼ਬਦ ਰੂਪੀ ਚੋਗ ਚੁਗਣ ਵਾਸਤੇ ਆਏ ਹੋ। ਸ਼ਬਦ ਰੂਪੀ ਸੁੱਚੇ ਮੋਤੀਆਂ ਦਾ ਚੋਗ ਚੁਗਣ ਦੀਆਂ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਜਿੱਥੇ ਆਪ ਜੀ ਸਤਿਗੁਰਾਂ ਦੀ ਵੀ ਬਖਸ਼ਿਸ਼ ਦੇ ਪਾਤਰ ਬਣੇ ਹੋ, ਉੱਥੇ ਆਪ ਜੀ ਕਰੋ ਕਿਰਪਾ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਜੀ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਵਿੱਚ ਜੁੜ ਕੇ ਬੈਠ ਕੇ ਇਹ ਸੰਗਤ ਦੀਆਂ ਘੜੀਆਂ ਮਾਣ ਰਹੇ ਹੋ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਜਿੱਥੇ ਦੌਰੇ ਤੇ ਜਾਣੀ ਜੋ ਕਲਗੀਧਰ ਪਾਤਸ਼ਾਹ ਜੀ ਨੇ ਤੇ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖੀ ਦੇ ਘਰ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ, ਆਪਣੇ ਪਿਆਰਿਆਂ ਨੂੰ ਹਥਿਆਰਾਂ ਨੂੰ ਪੀਰ ਕਹਿ ਕੇ ਨਵਾਜ ਕੇ ਹਥਿਆਰਾਂ ਦੇ ਨਾਲ ਜੋੜਿਆ। ਕਿਉਂਕਿ ਇਨਕਲਾਬ ਦੀ ਗੱਲ ਜਿਹੜੀ ਹੈ ਉਹੀ ਕਰ ਸਕਦਾ ਏ ਜਿਹੜਾ ਹਥਿਆਰਾਂ ਨੂੰ ਪਿਆਰ ਕਰਦਾ ਹੈ ਤੇ ਹਥਿਆਰਾਂ ਦੇ ਰਾਹੀਂ ਜ਼ਬਰ ਤੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਤਤਪਰ ਹੁੰਦਾ ਏ। ਜਿਹੜੇ ਗੁਰੂ ਦੇ ਪਿਆਰੇ ਜ਼ਬਰ ਜ਼ੁਲਮ ਦੇ ਖਿਲਾਫ ਜੂਝੇ, ਉਹਨਾਂ ਨੇ ਆਪਣੇ ਪ੍ਰਾਣਾਂ ਦੀਆਂ ਉਹੂਤੀਆਂ ਦਿੱਤੀਆਂ ਤੇ ਉਹਨਾਂ ਸ਼ਹੀਦਾਂ ਨੂੰ ਨਾਲ ਦੀ ਨਾਲ ਆਪਾਂ ਇਸ ਹਫ਼ਤੇ ਜਿਹੜਾ ਉਹ ਯਾਦ ਕਰ ਰਹੇ ਹਾਂ। ਮੌਜੂਦਾ ਸੰਘਰਸ਼ ਦੇ ਵਿੱਚ ਜਿਹਨਾਂ ਯੋਧਿਆਂ ਨੇ ਇਸ ਮਹੀਨੇ ਦੇ ਦੌਰਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹਨਾਂ ਸਮੂਹ ਸ਼ਹੀਦਾਂ ਨੂੰ ਵੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਯਾਦ ਕਰ ਰਹੇ ਹਾਂ। ਇਹ ਯੋਧੇ ਜ਼ਬਰ ਜ਼ੁਲਮ ਦੇ ਖਿਲਾਫ ਸਰਕਾਰਾਂ ਦੇ ਵਿਰੁੱਧ ਬਾਗੀ ਹੋਏ। ਇਹ ਬਾਗੀ ਇਹਨਾਂ ਤਾਕਤ ਕਿੱਥੋਂ ਮਿਲੀ? ਕਿਉਂਕਿ ਸਾਡਾ ਬਾਪੂ ਬਾਗੀ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਜੇ ਸ਼ੀਮ ਕਦਮ ਕੁੱਤੇ ਆ ਕੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਉਹ ਪਹਿਲੇ ਬਾਗੀ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਤੇ ਪੀਰੀ ਇਕੱਤਰ ਕੀਤੀ। ਗੁਰੂ ਪਿਆਰਿਓ, ਸਿੱਖੀ ਦਾ ਸਿਧਾਂਤ ਹੈ ਪਹਿਲਾਂ ਸ਼ਾਂਤ ਰਹਿਣਾ, ਤੇ ਇਹੀ ਕਾਰਨ ਸੀ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਸਰਬ ਕਲਾ ਸਮਰੱਥ ਸਨ, ਆਪ ਨਿਰੰਕਾਰ ਦਾ ਰੂਪ ਸਨ, ਉਹ ਤੱਤੀ ਤਵੀ ਤੇ ਬੈਠੇ। ਪਰ ਬਾ ਕਮਾਲ ਗੱਲ, ਜਿਹੜੇ ਸਤਿਗੁਰੂ ਜੀ ਬਲ ਦੀ ਅੱਗ ਚੋਂ ਮਨੁੱਖਤਾ ਨੂੰ ਰੱਖਣ ਵਾਲੇ ਨੇ, ਦੂਸਰਿਆਂ ਜੀਵਾਂ ਨੂੰ ਬਲ ਦੀ ਅੱਗ ਚੋਂ ਰੱਖਣ ਵਾਲੇ ਨੇ, ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ। ਤੇ ਨਾਲ ਦੀ ਨਾਲ ਹੀ ਇਹ ਸਿੱਖੀ ਫਿਰ ਆਪਣਾ ਦੂਸਰਾ ਰੰਗ ਵਿਖਾਉਂਦੀ ਹੈ। ਮੀਰੀ ਦੇ ਨਾਲ ਫਿਰ ਪੀਰੀ ਜਿਹੜੀ ਹੈ ਉਹ ਇਕੱਠੀ ਹੋ ਕੇ ਜਾਣੀ ਭਗਤੀ ਵਿੱਚੋਂ ਸ਼ਕਤੀ ਤੇ ਇਸ ਸਹਿਣਸ਼ੀਲਤਾ ਦੇ ਵਿੱਚੋਂ ਹਥਿਆਰਾਂ ਦੇ ਜ਼ੋਰ, ਇਹ ਫਿਰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਿਖਾਏ। ਤੇ ਹੁਣ ਚੱਲੀਏ ਆਪਾਂ ਕਲਗੀਧਰ ਪਾਤਸ਼ਾਹ ਜੀ ਦੇ ਉਸ ਸੋਹਣੇ ਦਰਬਾਰ ਅੰਦਰ ਅਨੰਦਪੁਰ ਦੀ ਧਰਤੀ ਤੇ। ਗੁਰੂ ਪਿਆਰਿਓ, ਆਪਣੇ ਬਾਬਾ ਜੀ ਵਾਂਗ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਾਵਨ ਸ਼ਹਾਦਤ ਦਿੱਤੀ ਹੈ ਸ਼ਾਂਤਮਈ ਰਸ ਦੇ ਵਿੱਚ। ਵੇਖੋ ਬਾ ਕਮਾਲ ਗੱਲ ਕਿ
ਫੜੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਅਜੇ 9 ਸਾਲ ਦੀ ਉਮਰ ਸੀ ਜਦੋਂ ਜਨੇਊ ਉਹਨਾਂ ਦੇ ਗਲ ਵਿੱਚ ਪਾਇਆ ਜਾ ਰਿਹਾ ਸੀ। ਪਾਤਸ਼ਾਹ ਜੀ ਨੇ ਜਨੇਊ ਪਾਉਣ ਤੋਂ ਇਨਕਾਰੀ ਕਰ ਦਿੱਤੀ, ਪਰ ਜਦੋਂ ਇਹੀ ਜਨੇਊ ਧੱਕੇ ਦੇ ਨਾਲ ਉਹਨਾਂ ਦੇ ਅੰਗਲਾਂ 'ਚ ਲਾਇਆ ਜਾ ਰਿਹਾ ਸੀ, ਜਿਸ ਧਰਮ ਨੂੰ ਸਿੱਖੀ ਮੰਨਦੀ ਵੀ ਨਹੀਂ, ਕਿਸੇ ਵੀ ਮੱਦ ਨੂੰ ਨਹੀਂ ਮੰਨਦੀ, ਪਰ ਗੱਲ ਧੱਕੇ ਦੀ ਸੀ, ਧੱਕੇ ਦੇ ਨਾਲ ਉਹਨਾਂ ਦੇ ਧਰਮ ਨੂੰ ਕਨਵਰਟ ਕੀਤਾ ਜਾ ਰਿਹਾ ਸੀ। ਧਰਮ ਦੇ ਵਿਰੁੱਧ ਜੋ ਜ਼ੁਲਮ ਹੋ ਰਿਹਾ ਸੀ ਉਸ ਨੂੰ ਠੱਲ ਪਾਉਣ ਵਾਸਤੇ ਉਹਨਾਂ ਦੀ ਬਾਂਹ ਫੜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਸ਼ਹਾਦਤ ਦਿੱਤੀ। ਜਿਹੜਾ ਜਨੇਊ ਆਪ ਨਹੀਂ ਪਾਇਆ ਉਹ ਜਦੋਂ ਦੂਜੇ ਦੇ ਗਲਾਂ ਵਿੱਚੋਂ ਲਾਇਆ ਜਾ ਰਿਹਾ ਸੀ ਉਹ ਮੇਰੇ ਪਾਤਸ਼ਾਹ ਜੀ ਨੇ ਲੈਣ ਨਹੀਂ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧਰ ਦਾ ਸੰਸਕਾਰ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਸਤਿਗੁਰਾਂ ਦਾ ਧਰ ਲਿਜਾ ਕੇ ਘਰ ਦੇ ਵਿੱਚ ਹੀ ਚਿਤਾ ਬਣਾ ਕੇ ਸਤਿਗੁਰਾਂ ਦੇ ਪਾਵਨ ਧਰ ਦਾ ਸੰਸਕਾਰ ਕਰਨ ਵਾਸਤੇ ਜਦੋਂ ਚਿਤਾ ਨੂੰ ਨਜ਼ਰੇ ਆਤਿਸ਼ ਕੀਤਾ ਤਾਂ ਨਾਲ ਹੀ ਆਪਣੇ ਘਰ ਨੂੰ ਵੀ ਅੱਗ ਲਾ ਦਿੱਤੀ। ਗੁਰੂ ਪਿਆਰੇ ਲੱਖੀ ਸ਼ਾਹ ਵਣਜਾਰਾ ਕੋਈ ਆਮ ਸਧਾਰਨ ਜਿਹਾ ਸਿੱਖ ਨਹੀਂ ਸੀ। ਅੱਜ ਆ ਜਿਹੜੇ ਦਿੱਲੀ ਦਿੱਲੀ ਕੂਕਦੇ ਫਿਰਦੇ ਆ ਦਿੱਲੀ ਨੂੰ ਲੁੱਟ ਕੇ, ਉਸ ਭਾਈ ਲੱਖੀ ਸ਼ਾਹ ਬਲਦਾਰੇ ਦੇ ਜੋੜੇ ਦੀ ਧੂੜ ਵਰਗੇ ਵੀ ਨਹੀਂ ਸੀ। ਆਲੇ ਦੁਆਲੇ ਦੇ 100 ਪਿੰਡ ਤੋਂ ਵੀ ਵੱਧ ਪਿੰਡਾਂ ਦੀ ਜ਼ਮੀਨ ਦਾ ਮਾਲਕ ਸੀ ਭਾਈ ਲੱਖੀ ਸ਼ਾਹ ਬਲਜਾਰਾ। ਜਿਵੇਂ ਅੱਜ ਟਰਾਂਸਪੋਰਟਰ ਆਪਣੇ ਆਪ ਨੂੰ ਕਹਿੰਦੇ ਨੇ ਕਿ ਸਾਡਾ 100 ਟਰੱਕ ਚੱਲਦਾ, ਕਿਸੇ ਦਾ 150 ਚੱਲਦਾ, ਗੁਰੂ ਪਿਆਰਿਓ ਉਸ ਵੇਲੇ ਗੱਡੇ ਤੇ ਬਲਦ ਜਿਹੜੇ ਸੀ ਇਹੀ ਸਭ ਤੋਂ ਵੱਡੀ ਟਰਾਂਸਪੋਰਟ ਸੀ। ਲੱਖੀ ਸ਼ਾਹ ਬਣਜਾਰੇ ਦੇ ਲੱਖਾਂ ਹੀ ਬਲਦ ਤੇ ਗੱਡੇ ਸਨ, ਏਡੇ ਵੱਡੇ ਟਰਾਂਸਪੋਰਟਰ ਸੀ। ਪਰ ਸਿੱਖੀ ਤੋਂ ਸਾਰਾ ਕੁਛ ਨਿਸ਼ਾਵਰ ਕਰ ਦਿੱਤਾ, ਪਰਵਾਹ ਨਹੀਂ ਕੀਤੀ। ਅਸੀਂ ਡਰ ਜਾਂਦੇ ਹਾਂ ਸਾਡੇ ਕਾਰੋਬਾਰ ਦਾ ਕੀ ਬਣੇਗਾ, ਪਰ ਇਹ ਭਾਈ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਕਾਰੋਬਾਰ ਦਾ ਨਹੀਂ ਵੇਖਿਆ, ਸਤਿਗੁਰਾਂ ਦੇ ਪਾਵਨ ਧਰ ਦਾ ਸੰਸਕਾਰ ਕਰਨ ਵਾਸਤੇ ਆਪਣੇ ਘਰ ਨੂੰ ਵੀ ਅਗਲੇ ਭੇਟ ਕਰ ਦਿੱਤਾ ਏ। ਤੇ ਉਧਰ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਸੀਸ ਨੂੰ ਭਾਈ ਜੈਤਾ ਜੀ ਭਾਈ ਪੂਦਾ ਜੀ ਸਮੇਤ ਗੁਰਸਿੱਖ ਪਿਆਰੇ ਆਨੰਦਪੁਰ ਸਾਹਿਬ ਲੈ ਜਾਂਦੇ ਨੇ। ਭਾਈ ਜੈਤਾ ਜੀ ਨੂੰ ਮੁੱਖ ਤੌਰ ਤੇ ਸੇਵਾ ਨਹੀਂ, ਉਹ ਛਾਤੀ ਨਾਲ ਲਾ ਕੇ ਸਤਿਗੁਰਾਂ ਦੇ ਪਾਵਨ ਸੀਸ ਨੂੰ ਆਨੰਦਪੁਰ ਸਾਹਿਬ ਪਹੁੰਚਿਆ ਏ। ਗੁਰੂ ਪਿਆਰਿਓ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਰਨ ਵਾਸਤੇ ਆਨੰਦਪੁਰ ਸਾਹਿਬ ਵਿਖੇ ਚਿਤਾ ਜਿਹੜੀ ਤਿਆਰ ਕੀਤੀ ਹੈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਹੈ। ਗੁਰਦੁਆਰੇ ਸੀਸਗੰਜ 2 ਨੇ, ਇੱਕ ਗੁਰਦੁਆਰਾ ਸੀਸਗੰਜ ਜਿੱਥੇ ਧਰ ਤੋਂ ਸਤਿਗੁਰਾਂ ਦਾ ਸੀਸ ਅਲੱਗ ਹੋਇਆ ਉਹ ਦਿੱਲੀ ਦੇ ਵਿੱਚ, ਤੇ ਦੂਸਰਾ ਸੀਸਗੰਜ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਸਤਿਗੁਰਾਂ ਦੇ ਪਾਵਨ ਸੀਸ ਦਾ ਸੰਸਕਾਰ ਹੋਇਆ ਹੈ। ਸੋ ਗੁਰੂ ਪਿਆਰਿਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸੀਸ ਦਾ ਸੰਸਕਾਰ ਕਰਨ ਲੱਗੇ ਨੇ। ਜਦੋਂ ਚਿਤਾ ਨੂੰ ਨਜ਼ਰੇ ਆਦਿਸ਼ ਕੀਤਾ ਅੱਗ ਦੀਆਂ ਲਾਟਾਂ ਨਿਕਲੀਆਂ, ਉਸ ਚਿਤਾ ਦੇ ਉੱਤੇ ਪਿਆਰ ਆਪਣੇ ਮਹਿਬੂਬ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਸੀਸ ਨੂੰ ਵੇਖ ਕੇ ਸੰਗਤਾਂ ਦੇ ਕੋਲੋਂ ਆਪਣੇ ਅਥਰੂ ਰੋਕੇ ਨਹੀਂ, ਉਹਨਾਂ ਤੋਂ ਆਪਣੇ ਅਥਰੂ ਰੋਕੇ ਨਹੀਂ ਗਏ। ਯਾਰੋ ਯਾਰ ਸੰਗਤਾਂ ਰੋ ਰਹੀਆਂ ਨੇ, ਧੜ ਤੋਂ ਸੱਖਣਾ ਸਤਿਗੁਰਾਂ ਦਾ ਸੀਸ ਇਸ ਅੱਗ ਦੀ ਲਪੇਟ ਵਿੱਚ ਆ ਗਿਆ, ਇਸ ਚਿਤਾ ਤੇ ਸੰਸਕਾਰ ਹੋ ਰਿਹਾ ਏ। ਜਦੋਂ ਸੰਗਤਾਂ ਨੂੰ ਵੈਰਾਗੀ ਵੇਖਿਆ ਏ, ਉਦਾਸ ਵੇਖਿਆ ਏ, ਤਾਂ ਉਸ ਵੇਲੇ 9 ਸਾਲ ਦੀ ਉਮਰ ਹੈ ਕਲਗੀਧਰ ਪਾਤਸ਼ਾਹ ਜੀ ਦੀ, ਮੇਰੇ ਪਾਤਸ਼ਾਹ ਜੀ ਨੇ ਇੱਕ ਨਿਗਾਹ ਮਾਰੀ ਸੰਗਤਾਂ ਵੱਲ, ਫਿਰ ਖਲੋ ਕੇ ਸੰਗਤਾਂ ਦੇ ਵਿੱਚ ਬੜੇ ਹੀ ਜੋਸ਼ ਭਰੇ ਲੈਣੇ ਦੇ ਵਿੱਚ ਆਖਿਆ, ਗੁਰੂ ਨਾਨਕ ਨਾਮ ਲੈਣਾ ਗੁਰਸਿੱਖ ਪਿਆਰਿਓ ਘਬਰਾਇਓ ਨਾ, ਮੈਂ ਐਸੇ ਬਦਰ ਸ਼ੇਰਾਂ ਦੀ ਕੌਮ
ਜਾਵਰ ਦਾ ਬੁਜਾਰਾ ਜਿਹੜਾ ਬਥੇਰਾ ਬਣ ਕੇ ਰੱਖ ਦੇਵੇਗਾ। ਪਾਤਸ਼ਾਹ ਜੀ ਕਹਿੰਦੇ 125,000 ਸੈ ਏਕ ਲੜਾਓ।

ਕਲਗੀ ਧਰ ਪਾਤਸ਼ਾਹ ਜੀ ਨੇ ਜਿਹੜੀਆਂ ਸੰਗਤਾਂ ਵੈਰਾਗੀ ਹੋਈਆਂ ਬੈਠੀਆਂ ਸਨ ਉਹਨਾਂ ਵਿੱਚ ਉਤਸ਼ਾਹ ਭਰ ਦਿੱਤਾ ਏ। ਗੁਰੂ ਪਿਆਰਿਓ, ਦਸਮੇਸ਼ ਪਿਤਾ ਜੀ ਨੇ ਇਹ ਜੋ ਸੰਗਤਾਂ ਦੇ ਨਾਲ ਵਜਨ ਕੀਤੇ ਨੇ, ਇੱਕ ਇੱਕ ਵਜਨ ਜਿਹੜਾ ਉਹ ਪਾ ਕੇ ਵਿਖਾਇਆ, ਕਿਉਂਕਿ ਗੁਰੂ ਝੂਠ ਨਹੀਂ ਬੋਲਦਾ। ਗੁਰੂ ਸਿਆਸੀ ਲੀਡਰ ਥੋੜੀ ਹੈ ਕਿ ਕਵੇ ਕੁਝ ਤੇ ਕਰੇ ਕੁਝ। ਇਹ ਸਿਆਸੀ ਲੋਕਾਂ ਦੇ ਹਿੱਸੇ ਆਉਂਦੀਆਂ ਨੇ, ਚਾਪਲੂਸੀ ਵਾਲੀਆਂ ਗੱਲਾਂ ਕਰਨੀਆਂ, ਲੋਕਾਂ ਦੀਆਂ ਹਿੱਤਾਂ ਦੀਆਂ ਗੱਲਾਂ ਕਰ ਜਾਣੀਆਂ, ਪਰ ਹੜੱਪ ਜਾਣੇ ਲੋਕਾਂ ਦੇ ਹੱਕ। ਕਲਗੀ ਧਰ ਪਾਤਸ਼ਾਹ ਜੀ ਨੇ ਸੰਗਤਾਂ ਦੇ ਨਾਲ ਜਿਹੜਾ ਵਾਅਦਾ ਕੀਤਾ ਹੈ, ਉਸ ਵਾਅਦੇ ਨੂੰ ਪੂਰਾ ਕਰਨ ਵਾਸਤੇ ਆ ਪਹਿਲੇ ਦਿਨ ਤੋਂ ਹੀ ਕਾਰਜ ਆਰੰਭ ਹੋ ਗਏ ਨੇ। ਬਾਕੀ ਹਨ ਕਾਰਵਾਈਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ। ਕਲਗੀ ਧਰ ਪਾਤਸ਼ਾਹ ਜੀ ਨੇ ਹਿੰਦ ਸਰਕਾਰ ਵੱਲੋਂ ਜੋ ਵੀ ਫੈਸਲੇ ਗਏ ਲੈ ਗਏ, ਉਹਨਾਂ ਫੈਸਲਿਆਂ ਦੇ ਵਿਰੁੱਧ ਡਟ ਕੇ ਇਨਕਲਾਬ ਦੀ ਗੱਲ ਛੇੜੀ। ਜੇ ਦਿੱਲੀ ਕਹਿੰਦੀ ਹੈ, ਔਰੰਗਜ਼ੇਬ ਫੈਸਲਾ ਕਰਦਾ ਹੈ ਕਿ ਕੋਈ ਵੀ ਗੈਰ ਮੁਸਲਮਾਨ ਘੋੜੇ ਤੇ ਨਹੀਂ ਚੜ ਸਕਦਾ, ਮੇਰੇ ਪਾਤਸ਼ਾਹ ਜੀ ਨੇ ਗੁਰਸਿੱਖ ਪਿਆਰਿਆਂ ਨੂੰ ਆਖਿਆ, ਵਧੀਆ ਵਧੀਆ ਘੋੜੇ ਤਿਆਰ ਕਰੋ, ਵਧੀਆ ਵਧੀਆ ਘੋੜੇ ਰੱਖੋ, ਕੋਈ ਸ਼ਸਤਰ ਨਹੀਂ ਰੱਖ ਸਕਦਾ। ਔਰੰਗਜ਼ੇਬ ਕਹਿੰਦਾ ਕੋਈ ਗੈਰ ਮੁਸਲਮਾਨ ਸ਼ਸਤਰ ਨਹੀਂ ਰੱਖ ਸਕਦਾ। ਤਾਂ ਕਲਗੀ ਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ, ਵਧੀਆ ਵਧੀਆ ਹਥਿਆਰ ਰੱਖੋ ਗੁਰੂ ਪਿਆਰਿਓ। ਪਾਤਸ਼ਾਹ ਜੀ ਨੇ ਬਕਾਇਦਾ ਤੌਰ ਤੇ, ਆ ਜੋ ਆਪਾਂ ਗੱਤਕੇ ਦੀਆਂ ਖੇਡਾਂ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਕਰਵਾ ਰਹੇ ਨੇ, ਇਹ ਕਲਗੀ ਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਖਸ਼ਿਸ਼ ਕੀਤੀਆਂ। ਜਦੋਂ ਔਰੰਗਜ਼ੇਬ ਨੇ ਇਹ ਐਲਾਨ ਕੀਤਾ, ਕੋਈ ਵੀ ਗੈਰ ਮੁਸਲਮਾਨ ਜਿਹੜਾ ਹੈ ਉਹ ਦਾੜੀ ਕੇਸ ਨਹੀਂ ਰੱਖ ਸਕਦਾ, ਸਿਰ ਤੇ ਪੱਗ ਨਹੀਂ ਬਣ ਸਕਦਾ, ਇਹ ਪਾਤਸ਼ਾਹ ਜੀ ਨੇ ਕੰਪਲਸਰੀ ਕਰ ਦਿੱਤਾ ਸਿੱਖਾਂ ਲਈ। ਹੈ ਤਾਂ ਵੈਸੇ ਮੁੱਢ ਤੋਂ ਹੀ ਇਹ ਸਿੱਖੀ ਜਿਹੜੀ ਹੈ ਸਾਤ ਸੂਤ ਦੀ ਧਰਨੀ ਹੈ, ਸਾਤ ਸੂਤ ਦਸਤਾਰ ਸਿਰਾ, ਇਹ ਸਿੱਖੀ ਇਸ ਸਾਤ ਸੂਤ ਦੀ ਮੁਦਈ ਹੈ। ਸਾਤ ਸੂਤ ਰੱਬ ਦੀ ਭੰਨੇ ਬੇਈਮਾਨ ਸਗਰੂ ਪਿਆਰ। ਪਰ ਗੱਲ ਜਿਹੜੇ ਦਿੱਲੀ ਦੀ ਹਰ ਮੱਦ ਨੂੰ ਤੋੜਿਆ, ਦਿੱਲੀ ਦੀ ਹਰ ਹੁਕਮ ਨੂੰ ਜਿਹੜਾ ਹੈ ਤੋੜ ਕੇ ਇਹ ਇਨਕਲਾਬ ਦੀ ਲਹਿਰ ਕਲਗੀ ਧਰ ਪਾਤਸ਼ਾਹ ਜੀ ਨੇ ਜਾਰੀ ਰੱਖੀ। ਇੱਕ ਔਰੰਗਜ਼ੇਬ ਨੇ ਹੋਰ ਬੜਾ ਵੱਡਾ ਸਖ਼ਤ ਹੁਕਮ ਜਾਰੀ ਕੀਤਾ, ਕਹਿੰਦਾ ਮੇਰੇ ਰਾਜ ਦੇ ਵਿੱਚ ਕੋਈ ਵੀ ਸੰਗੀਤ ਨਹੀਂ ਵਜਾ ਸਕਦਾ। ਉਹਨੇ ਸਖ਼ਤੀ ਦੇ ਨਾਲ ਹਦਾਇਤ ਕਰ ਦਿੱਤੀ ਕਿ ਕੋਈ ਵੀ ਸੰਗੀਤ ਨਾ ਵਜਾਵੇ। ਗੁਰੂ ਪਿਆਰਿਓ, ਇਤਿਹਾਸ ਦੱਸਦਾ ਕਿ ਇਸ ਹੁਕਮ ਦੇ ਨਾਲ ਜਿਹੜੇ ਸੰਗੀਤ ਪ੍ਰੇਮੀ ਸੀ ਉਹਨਾਂ ਦੇ ਹਿਰਦੇ ਵਲੁੰਦਰੇ ਗਏ, ਉਹਨਾਂ ਨੂੰ ਲੱਗਾ ਕਿ ਹੁਣ ਸੰਗੀਤ ਮਰ ਜਾਵੇਗਾ। ਉਹ ਵਿਚਾਰੇ ਔਰੰਗਜ਼ੇਬ ਦੇ ਇਸ ਹੁਕਮ ਦੇ ਵਿਰੁੱਧ ਬੋਲ ਤਾਂ ਨਹੀਂ ਸੀ ਸਕਦੇ, ਪਰ ਰੋਸ ਵਜੋਂ ਇੱਕ ਬੇਨਤੀ ਕਰਨ ਵਾਸਤੇ ਉਹਨਾਂ ਨੇ ਸੰਗੀਤ ਦੀ ਅਰਥੀ ਤਿਆਰ ਕੀਤੀ। ਸੰਗੀਤ ਦੀ ਅਰਥੀ ਤਿਆਰ ਕਰਕੇ ਉਹ ਔਰੰਗਜ਼ੇਬ ਦੇ ਕੋਲ ਬੇਨਤੀ ਕਰਨ ਵਾਸਤੇ ਤੁਰ ਪਏ ਨੇ। ਔਰੰਗਜ਼ੇਬ ਲਾਲ ਕਿਲ੍ਹੇ ਦੀ ਫਸੀਲ ਤੇ ਟਹਿਲਦਾ ਪਿਆ ਹੈ, ਉਹਨੇ ਜਦੋਂ ਵੇਖਿਆ ਕਿ ਉਹ ਕੁਝ ਲੋਕ ਅਰਥੀ ਚੱਕੀ ਇਸ ਪਾਸੇ ਨੂੰ ਤੁਰੇ ਆਉਂਦੇ ਨੇ, ਤਾਂ ਔਰੰਗਜ਼ੇਬ ਨੇ ਆਪਣੇ ਅਹਿਲਕਾਰਾਂ ਨੂੰ ਪੁੱਛਿਆ ਕੌਣ ਲੋਕ ਨੇ। ਅਹਿਲਕਾਰਾਂ ਨੇ ਦੱਸਿਆ ਜੀ ਇਹ ਸੰਗੀਤ ਪ੍ਰੇਮੀ ਨੇ, ਇਹਨਾਂ ਨੂੰ ਇੰਜ ਲੱਗਦਾ ਹੈ ਕਿ ਸੰਗੀਤ ਮਰ ਜਾਵੇਗਾ, ਇਹ ਆਪ ਜੀ ਨੂੰ ਬੇਨਤੀ ਕਰਨ ਵਾਸਤੇ ਆ ਰਹੇ ਨੇ ਕਿ ਸੰਗੀਤ ਮਰ ਰਿਹਾ ਹੈ, ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਇਹ ਸੰਗੀਤ ਦੀ ਅਰਥੀ ਤਿਆਰ ਕਰਕੇ ਆਪ ਜੀ ਵੱਲ ਬੇਨਤੀ ਕਰਨ ਵਾਸਤੇ ਆ ਰਹੇ ਨੇ। ਔਰੰਗਜ਼ੇਬ ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂ, ਮੇਰੇ ਕੋਲ ਵਕਤ ਨਹੀਂ ਹੈ ਉਹਨਾਂ ਦੀਆਂ ਗੱਲਾਂ ਸੁਣਦਾ, ਜਾਓ ਜਾ ਕੇ ਆਖ ਦਿਓ ਕਿ ਉਹ ਇਸ ਦੀ ਇੰਨੀ ਡੂੰਘੀ ਕਬਰ ਪੱਟਣ ਕਿ ਇਹ ਸੰਗੀਤ ਕੰਬਖਤ ਮੁੜ ਕੇ ਉਸ ਕਬਰ ਤੋਂ ਬਾਹਰ ਨਾ ਨਿਕਲੇ। ਐਡਾ ਸਖ਼ਤ ਹੁਕਮ, ਸਾਰੇ ਕੰਬ ਗਏ, ਡਰ ਗਏ, ਹਰ ਪਾਸੇ ਸੰਗੀਤ ਜਿਹੜਾ ਉਹ ਸ਼ਾਂਤ ਹੋ ਗਿਆ, ਚੁੱਪ ਹੋ ਗਿਆ। ਤੇ ਇਹ
ਖੰਡ ਜਦੋਂ ਕਾਰ ਭੇਟਾ ਦੇਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਤਾਂ ਮਸੰਦਾ ਨੇ ਸਤਿਗੁਰੂ ਜੀ ਨੂੰ ਆਖਿਆ, ਪਾਤਸ਼ਾਹ ਜੀ ਹਰ ਪਾਸੇ ਸਭ ਨੇ ਸੰਗੀਤ ਬੰਦ ਕਰ ਦਿੱਤਾ ਏ, ਸਾਡੀ ਵੀ ਬੇਨਤੀ ਆ ਕਿ ਪਾਤਸ਼ਾਹ ਜੀ ਕੁਝ ਸਮਾਂ ਆਪਾਂ ਗੁਪਤ ਰਹਿ ਕੇ ਕੱਢ ਲਈਏ, ਆਪਾਂ ਕੀਰਤਨ ਨਾ ਕਰਿਆ ਕਰੀਏ, ਵਾਹਿਗੁਰੂ ਦਾ ਸਿਮਰਨ ਤੇ ਬਾਣੀ ਪੜ੍ਹ ਕੇ ਸਮਾਂ ਕੱਢ ਲਈਏ। ਪਾਤਸ਼ਾਹ ਜੀ ਨੇ ਉਹਨਾਂ ਵੱਲ ਵੇਖਿਆ ਤੇ ਮੁਸਕਰਾ ਪਿਆ, ਕਹਿੰਦੇ ਵਾਹ ਲੋਕਾਂ ਦੀ ਕਾਰ ਭੇਟਾ ਖਾਣ ਵਾਲੇ ਹੋ, ਤੁਹਾਡੀ ਬੁੱਧ ਭ੍ਰਿਸ਼ਟ ਹੋ ਗਈ, ਐਡੇ ਬੁੱਧ ਦਿਲ ਹੋ ਗਏ, ਸਾਨੂੰ ਕਹਿੰਦੇ ਹੋ ਕਿ ਗੁਪਤ ਰਹਿ ਕੇ ਸਮਾਂ ਕੱਢ ਲਈਏ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਗਟ ਧਰਮ ਹੈ, ਇਹ ਗੁਪਤ ਰਹਿ ਕੇ ਨਹੀਂ ਟੁਰੇਗਾ, ਇਹ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਦੇ ਨਾਲ ਚੱਲਦਾ ਰਹੇਗਾ। ਦੁਨੀਆਂ ਦੀ ਕੋਈ ਵੀ ਤਾਕਤ ਇਹਨੂੰ ਗੁਪਤ ਨਹੀਂ ਕਰ ਸਕਦੀ, ਡਰਾ ਨਹੀਂ ਸਕਦੀ, ਝੁਕਾ ਨਹੀਂ ਸਕਦੀ। ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕਰਕੇ ਉੱਚੇ ਨਿਸ਼ਾਨ ਸਾਹਿਬ ਚੜ੍ਹਾ ਦਿੱਤੇ, ਕਹਿੰਦੇ ਤੁਸੀਂ ਕਹਿੰਦੇ ਹੋ ਗੁਪਤ ਰਹਿ ਕੇ ਸਮਾਂ ਕੱਢ ਲਈਏ, ਇਹ ਤਾਂ ਮੀਲਾਂ ਤੋਂ ਲੋਕਾਂ ਨੂੰ ਦੱਸੇਗਾ ਕਿ ਆਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਜਿੱਥੇ ਨਿਸ਼ਾਨ ਸਾਹਿਬ ਜਿਹੜਾ ਫਰਾਟੇ ਮਾਰ ਰਿਹਾ ਏ। ਨਿਸ਼ਾਨ ਸਾਹਿਬ ਨੂੰ ਵੇਖ ਕੇ ਲੋਕਾਂ ਦਾ ਸਮੇਂ ਢਾਰ ਸਮਝੇਗਾ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਇਹ ਨਿਯੋਟਿਆਂ ਦਾ ਓਟ ਆ ਘਰ, ਇਹ ਬਖਸ਼ਿਸ਼ਾਂ ਦਾ ਘਰ ਹੈ। ਜਿਹੜੇ ਵੀ ਲੋੜਵੰਦ ਹੋਣਗੇ ਇਸ ਨਿਸ਼ਾਨ ਸਾਹਿਬ ਨੂੰ ਵੇਖ ਕੇ ਮਿਲਣ ਵਾਲੀ ਤੋਂ ਹੀ ਇਸ ਘਰ ਵੱਲ ਨੂੰ ਤੁਰ ਪੈਣਗੇ ਕਿ ਇੱਥੇ ਨਿਮਾਣਿਆਂ ਨੂੰ ਗੱਲ ਦੇ ਨਾਲ ਲਾਇਆ ਜਾਂਦਾ ਹੈ। ਪਾਤਸ਼ਾਹ ਜੀ ਨੇ ਉੱਚੇ ਨਿਸ਼ਾਨ ਸਾਹਿਬ ਚੜ੍ਹਾ ਦਿੱਤੇ ਤੇ ਫਿਰ ਭਾਈ ਨੰਦ ਚੰਦ ਨੂੰ ਆਖਿਆ, ਨੰਦ ਚੰਦ ਇੱਕ ਵਿਸ਼ਾਲ ਨਗਾਰਾ ਬਣਾਓ। ਬੜੇ ਕਾਰੀਗਰ ਸੀ ਭਾਈ ਨੰਦ ਚੰਦ ਜੀ, ਪਾਤਸ਼ਾਹ ਜੀ ਨੇ ਡਿਊਟੀ ਲਾ ਦਿੱਤੀ ਤੇ ਭਾਈ ਨੰਦ ਚੰਦ ਜੀ ਨੇ ਸਤਿਗੁਰਾਂ ਦਾ ਹੁਕਮ ਵਜਾਇਆ, ਇੱਕ ਐਸਾ ਵਿਸ਼ਾਲ ਨਗਾਰਾ ਬਣਾ ਕੇ ਲਿਆਂਦਾ। ਜਦੋਂ ਸਤਿਗੁਰਾਂ ਦੇ ਹਜ਼ੂਰ ਲਿਆਂਦਾ ਤਾਂ ਪਾਤਸ਼ਾਹ ਕਹਿੰਦੇ ਨੇ ਤੇ ਚੋਟ ਮਾਰੋ। ਗੁਰੂ ਪਿਆਰੇ ਜਦੋਂ ਚੋਟਾਂ ਵੱਡੀਆਂ, ਕਹਿਲੂਰ ਦੀਆਂ ਪਹਾੜੀਆਂ ਕੰਮ ਉੱਠੀਆਂ, ਪਾਤਸ਼ਾਹ ਜੀ ਕਹਿੰਦੇ ਵਾਹ ਭਾਈ ਨੰਦ ਚੰਦ, ਜਿੱਦਾਂ ਦਾ ਅਸੀਂ ਚਾਹੁੰਦੇ ਸੀ ਉਦਾਂ ਦਾ ਹੀ ਨਗਾਰਾ ਬਣਾਇਆ ਏ। ਪਾਤਸ਼ਾਹ ਜੀ ਨੇ ਉਸ ਨਗਾਰੇ ਦਾ ਨਾਮ ਰਣਜੀਤ ਨਗਾਰਾ ਰੱਖਿਆ। ਆਲੇ ਦੁਆਲੇ ਜਿਹੜੀਆਂ ਤਹਿਲਕਾ ਮੱਚ ਗਿਆ, ਇਹ ਪਹਾੜੀਏ ਜਿਹੜੇ ਨੇ ਇਹ 22 ਧਾਮ ਦੇ ਰਾਜੇ ਅਕਤ ਘਣ ਹੋ ਗਏ, ਇਹਨਾਂ ਦੇ ਪਹਾੜੀਆਂ ਤਾਂ ਕੰਬੀਆਂ ਕੰਬੀਆਂ, ਦਿਲ ਵੀ ਕੰਬ ਉੱਠੇ। ਇਹ ਆਪ ਸਾਰੇ ਅਹਿਸਾਨ ਗੁਰੂ ਘਰ ਦੇ ਜਿਹੜੇ ਨੇ ਉਹ ਭੁਲਾ ਦਿੰਦੇ ਨੇ, ਕਿਉਂਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਇਹਨਾਂ ਦੇ ਬਾਬੇ ਪੜਦਾਦੇ ਛਡਾਏ ਸੀ। 52 ਕਲੀਆਂ ਵਾਲਾ ਚੋਲਾ ਸਵਾ ਕੇ ਇਹ 22 ਧਾਰ ਦੇ ਜਿਹੜੇ ਕੈਦੀ ਸੀ, ਜਿਹੜੇ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਸੀ, ਉਹਨਾਂ ਨੂੰ ਕੁੰਭੀ ਨਰਕ ਦੇ ਵਿੱਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੱਢਿਆ। ਪਰ ਇਹ ਸਾਰੇ ਅਹਿਸਾਨ ਭੁੱਲ ਗਏ, ਅਹਿਸਾਨ ਫਰਾਮੋਸ਼ ਹੋ ਕੇ ਇਹ ਦਿੱਲੀ ਦੀ ਸ਼ਬਦ ਵੱਜ ਗਏ ਕਿ ਅਸੀਂ ਆਪਣੀਆਂ ਸਾਰੀਆਂ ਫੌਜਾਂ ਤੁਹਾਡੇ ਨਾਲ ਤੋੜ ਕੇ ਜਿਹੜਾ ਦਿੱਲੀ ਦਾ ਮੁੱਖ ਬਾਗੀ ਹੈ ਉਹਨੂੰ ਇੱਥੋਂ ਖਤਮ ਕਰਨ ਵਾਸਤੇ ਪੂਰਾ ਸਹਿਯੋਗ ਦੇਵਾਂਗੇ। ਇਹਨਾਂ ਨੇ ਆਪਣੀਆਂ ਫੌਜਾਂ ਦਾ ਸਹਿਯੋਗ ਦੇਣ ਦਾ ਦਿੱਲੀ ਦੇ ਨਾਲ ਵਾਅਦਾ ਕਰਕੇ ਦਿੱਲੀ ਨੂੰ ਨਾਲ ਤੋੜਿਆ ਤੇ ਗੁਰੂ ਪਿਆਰਿਓ ਇਹ ਮਲਖਈਆ ਆ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲੈਂਦਾ ਹੈ। 10 ਲੱਖ ਤੋਂ ਵੀ ਵੱਧ ਇਹ ਫੌਜਾਂ ਮਨ ਵਿੱਚ ਲੱਡੂ ਭੋਰ ਰਹੀਆਂ ਨੇ ਕਿ ਇਹ ਤਾਂ ਇੰਨੇ ਮਲਖਈਏ ਦੇ ਸਾਹਮਣੇ ਆਨੰਦਪੁਰੀ ਕਿਹੜੀ ਚੀਜ਼ ਹੈ, ਅਸੀਂ ਤਾਂ ਜੇਕਰ ਇੱਕ ਇੱਕ ਮੁੱਠ ਮਿੱਟੀ ਦੀ ਇੱਕ ਇੱਕ ਬੰਦੇ ਨੇ ਵੀ ਚੱਕੀ ਆਨੰਦਪੁਰ ਸਾਹਿਬ ਖਤਮ ਕਰਕੇ ਢਹਿ ਢੇਰੀ ਕਰ ਦਿਆਂਗੇ, ਤੇ ਜੇ ਇੱਕ ਇੱਕ ਮੁੱਠ ਕਿਸੇ ਨੇ ਲਿਆ ਕੇ ਸਾਰਿਆਂ ਨੇ ਆਨੰਦਪੁਰ ਤੇ ਸੱਟ ਦਿੱਤੀ ਤਾਂ ਮਿੱਟੀ ਦੇ ਹੇਠ ਆਨੰਦਪੁਰ ਸਾਹਿਬ ਨੂੰ ਦੱਬ ਦਿਆਂਗੇ, ਕਿਉਂਕਿ ਉਹ ਗਿਣਤੀਆਂ ਮਿਣਤੀਆਂ ਵਿੱਚ ਸਨ ਨਾ। ਪਰ ਸਾਡਾ 10 ਲੱਖ ਤੋਂ ਵੀ ਵੱਧ ਮਲਖਈਆ ਏ, ਪਰ ਗੁਰੂ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦਾ, ਉਹ ਤਾਂ ਆਪਣੇ ਸ਼ੇਰਾਂ ਨੂੰ ਚੁਣ ਵਾਸਤੇ ਵੀ ਜਦੋਂ 80,000 ਦੇ ਕਬਜ਼ੇ ਵਿੱਚੋਂ ਚੁਣਦੇ ਨੇ ਤਾਂ ਉਹ 5 ਜਿਹੜੇ ਨਿੱਤਰਦੇ ਨੇ
ਸਿਰ ਲਾ ਰੱਖ ਕੇ ਤਲੀਆਂ ਦੇ ਉੱਤੇ ਪਾਤਸ਼ਾਹ ਜੀ ਦਾ ਹੁਕਮ ਵਜਾਉਂਦੇ ਨੇ, ਉਹਨਾਂ ਨੂੰ ਚੁਣ ਕੇ ਆਪਣੀ ਹੱਕ ਨਾਲ ਲਾਉਂਦੇ ਨੇ। ਪਾਤਸ਼ਾਹ ਜਿਹੜਾ ਹੈ ਉਹ ਗਿਣਤੀਆਂ ਮਿਣਤੀਆਂ ਨੂੰ ਤਰਜੀਹ ਨਹੀਂ ਦਿੰਦਾ। ਜੇ ਗਿਣਤੀਆਂ ਮਿਣਤੀਆਂ ਨੂੰ ਤਰਜੀਹ ਦਿੰਦੇ ਤਾਂ ਉਹ ਚਮਕੌਰ ਦੀ ਗਲੀ ਦੇ ਵਿੱਚ 10 ਲੱਖ ਮਲਖਈਏ ਦੇ ਨਾਲ ਲੜਦੇ ਨੇ, ਆਨੰਦਾਂ ਦੀ ਪੁਰੀ ਦੇ ਵਿੱਚ ਪੈ ਕੇ ਜਿਹਦੇ ਕੇ ਆਲੇ ਦੁਆਲੇ ਬਿਲਕੁਲ ਬਸ ਮੁਲਖ ਹੀ ਮੁਲਖ ਦਿਸਦਾ ਸੀ। ਉਸ 10 ਲੱਖ ਦੇ ਸਾਹਮਣੇ ਉਹ ਝੁੱਕ ਜਾਂਦੇ ਪਰ ਨਹੀਂ, ਗੁਰੂ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਪੈਂਦੇ। ਪਾਤਸ਼ਾਹ ਜੀ ਨੇ ਪਰਵਾਹ ਨਹੀਂ ਕੀਤੀ। 8 ਮਹੀਨਿਆਂ ਦੇ ਕਰੀਬ ਇਹ ਲੰਬਾ ਘੇਰਾ ਪੈ ਗਿਆ। ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਦੇ ਗੋਡੇ ਜਿਹੜੇ ਲਵਾ ਦਿੱਤੇ, ਇਹ ਹੁਣ ਲੇਲੜੀਆਂ ਦੇ ਆ ਗਏ। ਇਹਨਾਂ ਨੇ ਸੋਹਾ ਖਾ ਕੇ ਪਾਤਸ਼ਾਹ ਜੀ ਨਾਲ ਵਾਅਦਾ ਕੀਤਾ ਤੇ ਗੱਲ ਸੋਹਾ ਤੱਕ ਨਹੀਂ ਪਹੁੰਚੀ। ਗੁਰੂ ਪਿਆਰਿਓ, ਗੁਰੂ ਨੂੰ ਠੱਗਿਆ ਨਹੀਂ ਜਾ ਸਕਦਾ, ਨਾ ਕੋਈ ਗੁਰੂ ਨੂੰ ਠੱਗ ਸਕਦਾ ਤੇ ਨਾ ਗੁਰੂ ਦੇ ਪੂਰਨ ਸਿੱਖ ਨੂੰ ਕੋਈ ਠੱਗ ਸਕਦਾ ਏ। ਪਰ ਜਦੋਂ ਧਰਮ ਦਾ ਵਾਸਤਾ ਆ ਗਿਆ, ਪਾਤਸ਼ਾਹ ਜੀ ਨੇ ਸਤਿਗੁਰਾਂ ਨੇ ਕਿਸੇ ਦੇ ਵੀ ਧਰਮ ਦੀ ਨਰਾਦਰੀ ਨਹੀਂ ਕੀਤੀ ਤੇ ਨਾ ਹੀ ਕਿਸੇ ਦੇ ਕੋਲ ਨਰਾਦਰੀ ਹੋਣ ਦਿੱਤੀ। ਕਲਗੀਧਰ ਪਾਤਸ਼ਾਹ ਜੀ ਨੇ ਉਸ ਵੇਲੇ ਆਨੰਦਪੁਰ ਸਾਹਿਬ ਛੱਡਣ ਦਾ ਮਨ ਬਣਾ ਲਿਆ ਜਦੋਂ ਔਰੰਗਜ਼ੇਬ ਦੇ ਸਾਹਿਬ ਕੁਰਾਨ ਸ਼ਰੀਫ ਦੀ ਜਲਦ ਦੇ ਉੱਤੇ ਹੋ ਕੇ ਆਉਂਦੇ ਨੇ ਕਸਮ ਖਾ ਕੇ ਕਿ ਅਸੀਂ ਤੁਸੀਂ ਇੱਕ ਵਾਰੀ ਸਿਰਫ ਆਨੰਦਪੁਰ ਸਾਹਿਬ ਛੱਡ ਦਿਓ, ਸਾਡੀ ਇੱਜ਼ਤ ਰਹਿ ਜਾਵੇਗੀ। ਤੇ ਦੂਸਰੇ ਬੰਨੇ ਬਾਈ ਘਰ ਦੇ ਰਾਜਾ ਨੇ ਆਟੇ ਦੀ ਗਊ ਬਣਾ ਕੇ ਉਸ ਦੀਆਂ ਕਸਮਾਂ ਖਾ ਕੇ ਜਦੋਂ ਧਰਮ ਨੂੰ ਵਿੱਚ ਪਾ ਲਿਆ ਤਾਂ ਪਾਤਸ਼ਾਹ ਜੀ ਨੇ ਧਰਮ ਦੀ ਇੱਜ਼ਤ ਕਰਦਿਆਂ ਹੋਇਆ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਪ੍ਰੋਗਰਾਮ ਬਣਾਇਆ। ਪਰ ਆਨੰਦਾਂ ਦੀ ਪੁਰੀ ਨੂੰ ਛੱਡਣ ਤੋਂ ਪਹਿਲਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ, ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਿਤਾ ਜੀ ਦੇ ਅਸਥਾਨ ਤੇ ਜਾਂਦੇ ਨੇ। ਕਿਉਂਕਿ ਜਦੋਂ ਵੀ ਕੋਈ ਪੇਪਰ ਪਾਉਣ ਜਾਂਦਾ ਹੈ ਨਾ, ਚਾਹੇ ਆਪਾਂ ਵੀ ਸੀ ਜਾਂ ਹੁਣ ਵੀ ਬੱਚੇ ਨੇ, ਜਦੋਂ ਪੱਕੇ ਪੇਪਰ ਹੁੰਦੇ ਨੇ ਆਪਾਂ ਜਿੱਥੇ ਵੀ ਕਿਸੇ ਦੀ ਕੋਈ ਆਸਥਾ ਹੈ, ਗੁਰਦੁਆਰੇ ਜਾਵੇ, ਮੰਦਰ ਜਾਵੇ, ਜਿੱਥੇ ਵੀ ਜਾਵੇ, ਜਾ ਕੇ ਇੱਕ ਪ੍ਰੇਅਰ ਕਰਦਾ, ਅਰਦਾਸ ਕਰਦਾ, ਬੇਨਤੀ ਕਰਦਾ ਕਿ ਪੇਪਰਾਂ ਦੇ ਵਿੱਚੋਂ ਮੈਂ ਪਾਸ ਹੋ ਜਾਵਾਂ। ਫਿਰ ਚੱਲੇ ਨੇ ਦਸ਼ਮੇਸ਼ ਪਿਤਾ ਜੀ ਵੀ ਦੁਨੀਆਂ ਦੇ ਸਭ ਤੋਂ ਵੱਡੇ ਪੇਪਰ ਨੂੰ ਪਾਉਣ ਵਾਸਤੇ ਤੇ ਪਹੁੰਚੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਪਿਤਾ ਜੀ ਦੇ ਚਰਨਾਂ ਦੇ ਵਿੱਚ। ਉਹਨਾਂ ਨੇ ਜਾ ਕੇ ਸੀਸਗੰਜ ਵਿਖੇ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਪਿਤਾ ਜੀ ਤੁਹਾਡਾ ਪੁੱਤਰ ਪੇਪਰ ਪਾਉਣ ਜਾ ਰਿਹਾ ਹੈ, ਕਰੋ ਕਿਰਪਾ, ਆਪਣਾ ਮੇਰਾ ਪਿਆ ਹੱਥ ਮੇਰੇ ਸਿਰ ਰਹੋ ਤਾਂ ਕਿ ਮੈਂ ਪੇਪਰਾਂ 'ਚ ਮੁਕੰਮਲ ਰੂਪ ਦੇ ਵਿੱਚ ਪਾਸ ਹੋ ਸਕਾਂ। ਇਹ ਅਰਦਾਸ ਸਾਡੀ ਫਿਤਰਤ ਦਾ ਇੱਕ ਹਿੱਸਾ ਹੈ ਗੁਰੂ ਪਿਆਰਿਓ, ਸਿੱਖੀ ਜੀਵਨ ਦਾ ਇੱਕ ਹਿੱਸਾ ਹੈ ਅਰਦਾਸ। ਅਰਦਾਸ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਹਰ ਨਿਕਲੇ। ਇਹ ਕਵੀ ਦੇ ਇੱਕ ਮਨ ਦਾ ਖਿਆਲ ਹੈ, ਇਹ ਕਹਿੰਦਾ ਮਨ ਦਾ ਖਿਆਲ ਨਹੀਂ, ਇਹ ਹਕੀਕਤ ਵੀ ਹੈ। ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਕਹਿੰਦੇ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਗਈ, ਕਹਿੰਦੀ ਪਾਤਸ਼ਾਹ ਜੀ ਤੁਸੀਂ ਛੱਡ ਕੇ ਜਾ ਰਹੇ ਹੋ, ਮੇਰਾ ਦਿਲ ਨਹੀਂ ਲੱਗਣਾ। ਹੁਣ ਇੱਥੇ ਕਈ ਵਾਰੀ ਮਨ ਚ ਆਉਂਦਾ ਹੈ ਧਰਤੀ ਨੇ ਕਿਵੇਂ ਪੁਕਾਰ ਕੀਤੀ। ਜੇ ਸਤਿਗੁਰਾਂ ਦੀ ਪਾਵਨ ਬਾਣੀ ਕਹਿੰਦੀ ਹੈ ਜਿੱਥੇ ਜਾਏ ਰਹੇ ਮੇਰਾ ਸਤਿਗੁਰੂ ਸੋ ਥਾਲ ਸੁਹਾਵਾ ਰਾਮ ਰਾਜੇ, ਇਹ ਧਰਤੀ ਧਰਮੀ ਲੋਕਾਂ ਦੇ ਗੁਰੂਆਂ ਦੇ ਬੈਠਣ ਦੇ ਨਾਲ ਜੇ ਪਵਿੱਤਰ ਹੁੰਦੀ ਹੈ, ਪਾਪੀਆਂ ਦੇ ਬੈਠਣ ਦੇ ਨਾਲ ਉਸ ਦੀ ਪਵਿੱਤਰਤਾ ਭੰਗ ਹੁੰਦੀ ਹੈ, ਤਾਂ ਇਹ ਧਰਤੀ ਜਿਹੜੀ ਹੈ ਇਹ ਜੋਦੜੀਆਂ ਵੀ ਕਰਦੀ ਹੈ। ਸੁਣੇ ਪੁਕਾਰ ਦਾ ਤਾਰ ਪ੍ਰਭ, ਧਰਤੀ ਨੇ ਵੀ ਕਿੰਨੇ ਪੁਕਾਰ ਕੀਤੀ ਸੀ। ਇਹ ਆਨੰਦਪੁਰ ਸਾਹਿਬ ਦੀ ਆਨੰਦਾਂ ਦੀ ਪੁਰੀ ਦੀ ਧਰਤੀ ਕਲਗੀਧਰ ਪਾਤਸ਼ਾਹ ਜੀ ਨੂੰ ਜੋਦੜੀ ਕਰਦੀ ਹੈ, ਪਾਤਸ਼ਾਹ ਜੀ ਮੈਨੂੰ ਛੱਡ ਕੇ ਲੈ ਜਾਇਓ। ਸਤਿਗੁਰੂ ਜੀ ਕਹਿੰਦੇ ਪ੍ਰੀਏ ਸਾਨੂੰ ਕਰਤਾਰ ਦਾ ਹੁਕਮ ਹੈ, ਜਾਣਾ ਪਵੇਗਾ, ਕਰਤਾਰ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ। ਕਹਿੰਦੇ ਆਨੰਦਾਂ ਦੀ ਪੁਰੀ ਡਾਡਾ ਮਾਰ ਕੇ ਰੋਟੀ, ਕਹਿੰਦੀ ਤੁਸੀਂ ਜਦੋਂ ਪਟਨਾ ਸਾਹਿਬ ਤੋਂ ਆਏ ਤੁਹਾਡੇ ਨੰਨੇ ਨੰਨੇ ਕਦਮ ਪਏ, ਮੇਰੀ ਹੈਕ ਤੇ ਤੁਹਾਡੇ ਨੰਨਿਆਂ ਨੰਨਿਆਂ ਕਦਮਾਂ ਨੇ ਬਖਸ਼ਿਸ਼ਾਂ ਕੀਤੀਆਂ, ਮੈਂ ਧੰਨ ਹੋ ਗਈ। ਉਦੋਂ ਤੋਂ ਲੈ ਕੇ ਮੈਂ ਤੁਹਾਡੀ ਬਖਸ਼ਿਸ਼ ਦੀ ਆਦੀ ਹਾਂ, ਮੇਰਾ ਦਿਲ ਨਹੀਂ ਲੱਗਣਾ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਜਾਣਾ ਤਾਂ ਪੈਣਾ ਹੀ ਹੈ ਪ੍ਰੀਏ, ਪਾਤਸ਼ਾਹ ਜੀ ਫਿਰ ਕਦੋਂ ਆਓਗੇ? ਸਤਿਗੁਰੂ ਜੀ ਕਹਿੰਦੇ

ਸੋ ਕਲਗੀ ਧਰ ਪਾਤਸ਼ਾਹ ਜੀ ਨੇ ਇਹ ਜੋ ਵਾਅਦਾ ਕੀਤਾ ਉਹ ਉਹਨਾਂ ਦੇ ਨਾਦੀ ਪੁੱਤਰ ਖਾਲਸੇ ਨੇ ਨਿਭਾਇਆ। ਆਪਣੇ ਗੁਰੂ ਪਿਤਾ ਜੀ ਦੀ ਬਖਸ਼ਿਸ਼ ਸਦਕਾ ਅੱਜ ਖਾਲਸਾ ਆਨੰਦਾਦੀਪੁਰੀ ਦੇ ਵਿੱਚ ਉਹ ਹੋਲੇ ਮਹੱਲੇ ਵਰਗੇ ਵੱਡੇ ਵੱਡੇ ਜਿਹੜੇ ਨੇ ਉਹ ਮੇਲੇ ਲਗਾਉਂਦਾ ਏ। ਉਹ ਆਨੰਦਾਦੀਪੁਰੀ ਜਿਹਦੀ ਪਾਵਨ ਧੂੜੀ ਨੂੰ ਪਰਸਣ ਵਾਸਤੇ ਗੁਰੂ ਦਾ ਹਰ ਸਿੱਖ ਤਰਸਦਾ ਏ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਖਾਸ ਕਰਕੇ ਹੋਲੇ ਮਹੱਲੇ ਦੇ ਮੌਕੇ ਤੇ ਉਸ ਪਾਵਨ ਅਸਥਾਨ ਤੇ ਪਹੁੰਚਦੀਆਂ ਨੇ। ਇਹ ਸਾਰੀਆਂ ਬਖਸ਼ਿਸ਼ਾਂ ਕਲਗੀਧਰ ਪਾਤਸ਼ਾਹ ਜੀ ਦੀਆਂ ਨੇ ਜਿਹਦੇ ਤੇ ਨਜ਼ਰ ਕੀਤੀ ਪਾਤਸ਼ਾਹ ਜੀ ਨੇ ਉਹਨੂੰ ਆਪਣੀਆਂ ਬਖਸ਼ਿਸ਼ਾਂ ਦੇ ਨਾਲ ਨਿਹਾਲ ਕਰ ਦਿੱਤਾ ਤੇ ਸਾਡਾ ਬਾਪੂ ਬਾਗੀ ਸੀ ਤੇ ਉਸ ਬਾਗੀ ਬਾਪੂ ਦੇ ਪੁੱਤਰਾਂ ਨੇ ਜੋ ਬਾਗੀ ਰਹਿ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤੇ ਆਉਣ ਵਾਲਿਆਂ ਦਿਨਾਂ ਦੇ ਵਿੱਚ ਆਪਾਂ ਉਹਨਾਂ ਸ਼ਹੀਦਾਂ ਦਾ ਇਤਿਹਾਸ ਜਿਹੜਾ ਏ ਉਹ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾ ਸਕਾਂ ਅਣਗਿਣਤ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ ਭੁੱਲਾਂ ਨਾ ਜਤਾਰਦੇ ਹੋਏ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰ ਲਿਓ। ਸਤਿਗੁਰੂ ਜੀ ਅੱਗੋਂ ਤੋਂ ਸਮਤ ਬਖਸ਼ ਕੇ ਚੜ੍ਹਦੀ ਅਕਲਾਂ ਦੇ ਵਿੱਚ ਆਪਣੇ ਚਰਨਾਂ ਦੀ ਸੇਵਾ ਕਰਵਾਉਂਦੇ ਰਹਿਣ। ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹਨਾਂ ਨੇ ਇਤਿਹਾਸ ਦੀ ਸੇਵਾ ਆਪ ਹੀ ਕਰਵਾ ਲਈ ਹੈ। ਆਓ ਹੁਣ ਹੋਵੋ ਸਾਵਧਾਨ, ਆਪਾਂ ਮਿਲ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖਣੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ।

ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਸੱਚੇ ਪਾਤਸ਼ਾਹ ਜੀਓ ਉਪਰੰਤ ਢਾਡੀ ਸਿੰਘਾਂ ਵੱਲੋਂ ਸੱਚੇ ਪਾਤਸ਼ਾਹ ਇਤਿਹਾਸ ਢਾਡੀ ਵਾਰਾਂ ਸਰਵਣ ਕਰਵਾਈਆਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਕੀਤਾ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰਮ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ। ਗਗਨਪ੍ਰੀਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਥ ਰੱਖਣਾ। ਬਲਵੀਰ ਸਿੰਘ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਥ ਰੱਖਣਾ। ਕਾਕਾ ਬ੍ਰਹਮਜੋਤ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਇਤਿਹਾਸ ਦੇ ਲਾਹੇ ਪ੍ਰਾਪਤ ਕੀਤੇ ਹਨ।

0: ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਾਗਾ, ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮੁਲ, ਪੂਰਨ ਪੁਰਖ ਬਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭਿਆਤ ਮਿਟਾਈ, ਕਉ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹਉ ਨਾ ਤੂੰ ਨੈ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ।

ਕੌਲੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਹੋ ਸਿਰਜਨਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹਉਂ ਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਐ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆਂ ਜਿਉਂ ਵੈਸਾ ਹਿਵ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਕੜੀਆਂ ਪਹਿਰਾਂ ਤਿੱਥੀ ਵਾਰੀ ਮਾਹੁਆ ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦੀ ਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੈ ਸਗਲ ਬਨਰਾਈ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਾਉ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਹਸੁ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਵੰਦਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇਹਿ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਖਤ ਹਰ ਸਾਧ ਨੇ ਜਾਣਿਆ ਤਿਨਿ ਅੰਤਰ ਹਉ ਮੈਂ ਕੰਡਾਹੇ ਜਿਉਂ ਜਿਉਂ ਚਲੈ ਚੁਭਹਿ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਵਾਣੇ ਦੁਖ ਜਨਮ ਮਰਨ ਪਵ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋਂ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾੜ ਚਲੋ ਹਰਲਾਹਾ ਆਇਆ ਗੈ ਬਸਨੁ ਸੁਹੇਲਾ ਔਦ ਕਟੈ ਦਿਨ ਸੁਰੇ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਹਾਉ ਇਹੋ ਸੰਸਾਰ ਬਿਕਾਰ ਸੰਸੇ ਮਹਿ ਧਰਿਓ ਬ੍ਰਹਮ ਗਿਆਨੀ ਜਿਸ ਹ ਜਗਾਏ ਪਿਆਵੈ ਇਹੋ ਰਾਸੀ ਅਕਤ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ

ਫਤਿਹ ਪਾਤਸ਼ਾਹੀ ਦਸਵੀਂ ਕਬਿਉ ਵਾਚ ਬੇਨਤੀ ਚੌਪਈ ਹਮਰੇ ਗੁਰੂ ਹਾਤੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਵੰਡੇ ਹਮਾਰਾ ਆਪਣਾ ਜਾਨ ਗੁਰੂ ਪਰਿਵਾਰਾ ਹਮਰੇ ਦੁਰਸ ਵੇ ਤੁਮ ਕਾਹੋ ਆ ਭਾਦੇ ਮੋਏ ਬਚਾਓ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਭ ਵੈਰਨ ਗੁਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਬੰਨਾ ਧਿਆਉ ਜੋਬਰ ਚਮ ਸੁ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਧਾਰੀਏ ਚੁਨ ਚੁਨ ਸਦਰ ਮਾਰੇ ਮਾਰੀਏ ਆ ਭਾਦੇ ਮੁਝੇ ਵਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੁਜੋ ਸਦਾ ਮਾਰੇ ਬੱਚਾ ਸ੍ਰੀ ਅਸਤੂ ਜੋ ਕਰਿਓ ਰੱਛਾ ਰਾਖਲੇ ਮੋਰਾ ਕਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਟੰਗੇ ਅੰਤਾ ਤੁਮ ਹੋ ਪੁਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਵਜੀਵ ਅਵਤਾਰਾ ਕਾਲ ਪਾਏ ਗਰਭ ਸੰਤ ਪ੍ਰਕਾਸ਼ਾ ਸਗਲ ਕਾਲ ਕਾ ਕਿਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਦੱਛਣ ਬਚਾਇਓ ਆਦਿ ਅੰਤੇ ਗਏ ਅਵਤਾਰਾ ਸੋਈ ਗੁਰੂ ਸਮਝੋ ਮਾਰਾ ਨਮਸਕਾਰ ਤਿਸੀ ਕੁਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਰੰਗ ਕੋ ਪਰਮੋ ਵਧ ਗਇਓ ਕਾਟ ਕੱਟ ਕੇ ਅੰਦਰ ਕੇ ਜਾਣ ਭਲੇ ਬੁਰੇ ਕੇ ਪੇਰ ਪਛਾਣ ਚੀਟੀ ਤੇ ਗੁੰਜਾ ਸਤੁਲਾ ਸਭ ਪਰ ਕਿਰਪਾ ਦਿਠ ਕਰ ਭੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਕੱਟ ਕੱਟ ਕੇ ਪਟ ਪਟ ਕੀ ਜਾਣੇ ਜਾਵਤ ਕਰਕ ਕਰਾ ਕਰ ਤਾਰਾ ਪ੍ਰਜਾ ਤਰਪ ਤਪ ਦੇਹ ਅਪਾਰਾ ਜਵਾ ਕਰਤ ਗਏ ਦੋ ਕੰਬੂ ਤੁਮ ਮੈਂ ਮਿਲਦੇ ਦਰਸੰਬੂ ਜੇ ਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੋਧ ਉਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਜੜ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾ ਕੋ ਕਰਪਾਨ ਅਨੁਮਾਨਤ ਮਾਂ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸਿੰਘ ਨਿਰੰਕਾਰ ਕਾਚ ਨਿਤਨਾ ਪੀਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬਿਨ ਬਿੰਦੂ ਹੈ ਦੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਤਮ ਸੰਸਾਰਾ ਏ ਕਹਿ ਰੂਪ ਅਨੂ ਸਰੂਪਾ ਰੰਗ ਪਯੋ ਰਾਵੇ ਕੀ ਬੂਪਾ ਅੰਡ ਜੇ ਰਸੇ ਦਜਗਿੰਦੀ ਉਤਪੁਜ ਖਾਨ ਬੋਰਜ ਦੇਨੇ ਕਉ ਫੁੱਲ ਰਾਜਾ ਬੈਠਾ ਕਉ ਸਿਮਟ ਕੋ ਸਕਰ ਗੇਟਾ ਸਗਲੀ ਸ੍ਰਿਤ ਗਾਏ ਚੰਪਾ ਆ ਜੁਗਾ ਸਰੂ ਸੁੰਭ ਅਬ ਰੱਛਾ ਮੇਰੀ ਤੁਮ ਕਰੋ ਸੇ ਗੁਬਾਰ ਸਿੱਖ ਸਮਰੋ ਦੁਸ਼ਟ ਜਿਥੇ ਉੱਠ ਦੁਪਾਤਾ ਸਗਲ ਮਲੇਚ ਕਰੋ ਨਗਾਤਾ ਜੇ ਤੂ ਤਬ ਸਰਣੀ ਪਰੇ ਤਿਨਕੇ ਦੁਸ਼ਟ ਕਤੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋਈ ਗਵਾਰ ਤੇ ਹੀ ਤਾ ਕੇ ਕਾਰ ਨਿਕਟਣੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਏ ਨਿਆਰਿਓ ਤਾ ਕੇ ਤਾਪ ਤਨਕ ਮੋਰਿਓ ਰੇ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਚੈ ਸਕੇ ਨਾ।

ਸਾਰੇ ਆਜ਼ਾਦ ਹੋਰ ਭਜਨ ਕੀ ਰਹੇ ਪਿਆ ਸਤ ਮੈਂ ਛਾੜ ਕੋਈ ਬੰਨਾ ਧਿਆਉ ਜੋਬਰ ਚਮ ਸੁਤੁਮ ਦੇ ਪਾਉਂ ਸੇਵਕ ਸੀ ਕੁਮਾਰੇ ਧਾਰੀਆ ਚੁਨ ਚੁਨ ਸਤਰ ਮਾਰੇ ਮਾਰਿਆ ਆ ਫਾਰ ਦੇ ਮੁਝੇ ਵਰੀ ਅਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਮਾਰੇ ਪੱਛਾ ਸ੍ਰੀ ਅਸ ਤੁਝ ਗੁਰੀ ਔਰ ਅੱਛਾ ਰਾਖ ਲੈ ਮੋਰਾ ਕਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧ ਟੰਗੇ ਅੰਤਾ ਤੁਮ ਹੋ ਪੁਰੀ ਚਤੁਰ ਦਸ ਗੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸਿਵ ਜੀ ਅਵਤਾਰਾ ਕਾਲ ਪਾਏ ਕਰਮ ਸੰਤ ਪ੍ਰਕਾਸ਼ਾ ਸਗਲ ਕਾਲ ਕਾ ਗਿਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਉਹ ਵੇਦ ਰਾਜ ਬ੍ਰਹਮਾ ਜੋ ਥੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਦੱਛਣ ਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਮਾਰਾ ਨਮਸਕਾਰ ਤਿਸੀ ਕੁਮਾਰੀ ਸਗਲ ਪ੍ਰਜਾ ਜਨਾਬ ਸਵਾਰੀ ਸਿਵ ਗੁਣ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਰਮੋ ਵਧ ਗਇਓ ਕਾਟ ਕੱਟ ਕੇ ਅੰਦਰ ਕੇ ਜਾਂ ਭਲੇ ਬੁਰੇ ਕੇ ਬੇਰ ਬਛਾਣਾ ਚੀਟੀ ਤੇ ਗੁੰਜਾ ਸਤੂਲਾ ਸਭ ਪਰ ਕਿਰਪਾ ਦਿੱਟ ਕਰ ਭੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਬੀਰ ਬਛਾਣੇ ਕੱਟ ਕੱਟ ਕੇ ਪਟ ਪਟ ਕੀ ਜਾਣੇ ਜਾ ਬੁਧ ਕਰਕ ਕਰਾ ਕਰ ਤਾਰਾ ਪ੍ਰਜਾ ਤਰਪ ਤਪ ਦੇ ਅਪਾਰਾ ਜਵਾ ਕਰਤ ਗੈ ਦੋ ਕੰਬੂ ਤੁਮ ਮੈਂ ਮਿਲਦੇ ਦਰਸੰਭੂ ਜੇ ਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੋਧ ਚ

ਈਸ਼ਵਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਤ ਪਾਰਾ, ਹਮਰੀ ਦੁਸ਼ ਸਭੈ ਤੁਮ ਘਾਵਹੋ, ਆਪ ਹਾਥ ਦੈ ਮੋਹੇ ਬਚਾਵਹੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ।

ਭੇਦ ਨ ਜਾਣਤ ਮਹਾਦੀਪ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਜ ਸਦਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ।

啊。

Guru, ah, Guru, ah, Guru, ah, Guru, ah, Guru.

Guru.

Guru.

Guru, Guru, Guru, Guru, Guru, Guru.

Guru, Wah Guru, Wah Guru, Wah Guru, Wah Guru, Wah Guru, Wah Guru.

guru, guru, guru, guru.

0: गुरु
1: वाहे
0: गुरु वाहे गुरु वाहे गुरु वाहे गुरु वाहे गुरु

ஒரு

Vaheguru, Vaheguru, Vaheguru.

Vai Guru Vai.

Vaheguru. Vaheguru. Vaheguru. Vaheguru. Vaheguru. Vaheguru.

Vai Guru. Vai Guru. Vai Guru.

Guru Vaishnava.

Vaheguru. Vaheguru. Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Vaheguru.
1: Vaheguru.
0: Vaheguru.
1: Vaheguru.

Vaheguru, Vaheguru, Vaheguru, Vaheguru, Vaheguru.

ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ

ਲੰਗ ਭੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚਾਉਣ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ।

ਨਾਨਕੇ ਪ੍ਰਭਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲਾ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਵੋ ਸੂਕ ਨੇਰੇ ਸਗਲ ਸਿਠਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਵਤਰ ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੇ ਹਰ ਨਾਮ ਸੰਘੋਤ ਸੁਹਿਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਬਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗੰਜਾਏ ਸੰਘਾਰ ਹਰ ਕਾ ਨਾਮ ਸਤਕਾਰ ਉਧਾਰ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਾਂ ਮੈਲਾ ਮਿਣਕ ਪੂਨਾ ਧੋਵੈ

ਸੰਘ ਤੋਸਾ ਜੇ ਪੈਡੇ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿੰਘਾਂ ਨੂੰ ਹਰ ਕਾ ਨਾਮ ਤੈ ਨਾਲ ਪਛਾਣੂ।

ਖੈ ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਦਰੇ ਜਨ ਕੋਟ।

ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਦੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਤਪੱਸੈ ਸੰਤ ਪ੍ਰਤਾਪ ਦੁਰਤ ਸਭਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਛ ਅਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ।

ਨਾਮ ਬਦਲੇ ਪਤਿਤ ਬਹੁ ਮੂੰਚ ਬਹੁਤ ਸਿਆਨ ਜਮਕਾ ਭਾਉ ਵਿਆਪੇ ਅਨੰਗ ਯਤਨ ਕਰ ਤ੍ਰਿਸ਼ਨ ਨਾ ਧਰਾਪੈ ਭੇਖ ਅਨੇਕ ਅਗਨੇ ਬੁੱਝੈ ਕੋਟ ਪਾਪ ਤਰਗੈ ਨਹੀਂ ਸੁੱਜੈ ਛੂਟਸ ਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਮਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਮਨ ਤਿਲਹਿ ਮਨ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰਾਇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਥਾਂਕੇ ਬਲਬਲ ਦਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੇ ਮਿਟੇ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸਭ ਗਨੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਆਪਣੇ ਦੇ ਬੁਰਾ ਮਿਟਾਨਾ ਵੇਖੈ ਸਗਲ ਸਿਰਠ ਸਾਜਨਾ ਸੁਖ ਦੁਖ ਜਨ ਸੰਪ੍ਰਿਸ਼ਟਿਤਾ

ਸੁਮਾਮੀ ਸਗਲ ਘਟਾਂਗੇ ਅੰਤਰ ਜਾਮੀ ਆਪਣੀ ਗਤਮੇ ਜਾਨੂ ਆਪੇ ਆਪ ਨਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨ ਕਬਰ ਨਾ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਰਸੁਨ ਬਖਾਨੀ ਸਗਲ ਥਾਨ ਦੇ ਊਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਆਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬੀਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਗਮਨ ਮੂਲ ਤੇ ਗਮ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨੈ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਗਸ਼ੁ ਨਾ ਬੁੱਝੈ ਬਖਸ਼ ਲਿਹਉ ਤਉ ਨਾਨਕ ਸਿਜੈ ਜੇ ਪ੍ਰਸਾਦ ਧਰਮ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਆਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਬਸਾ ਦਿਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਭਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨ ਕਾਢ ਲਿਓ ਪ੍ਰਭ ਵਿਆਪੇ ਆਦਿ ਅੰਧ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾ ਕੀ ਸੇਵਾ ਨਾਮਨਿੰਦ ਪਾਵੇ ਤਾਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਕਤ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਥਾਇ ਸਾਹ ਛੋਟ ਝੂਠ ਸੰਗ ਬਚਾ ਜੋ ਛੱਡਣਾ ਸੋ ਅਸਰ ਕਰਮਾਨੇ ਜੋ ਹੋਮਨ ਸੋ ਦੂਰ ਫਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰ ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੁਪ ਮੈਂ ਪਤਤ ਬਿਕਰਾਰ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਸੁਨਾਏ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਦਰ ਫਸੇ ਪ੍ਰਭ ਆਪ ਨਾਨਕ ਦੇ ਜਨ ਸਹਿ ਸਮਾਧ ਸੁਨੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੂਰਾ

ਤਰਾ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੇ ਅਨੰਦ ਕੇਲ ਮਾਇਆ ਰੰਗ ਰਸਾ ਹੈ ਦ੍ਰਿੜਕਰ ਮਾਨੇ ਮਨੇ ਪ੍ਰਤੀਤ ਕਾਲ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੁਭ ਧਰੋ ਯਾਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੇ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ

ਤੇ ਉੱਚਾ ਮਨ ਆਪਣਾ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਿਆਪ ਕਰੇ ਬ੍ਰਹਮ ਗਿਆਨੀ ਸਗਲ ਘਿਰੀ ਨਾਥ ਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਭਰਮਾਇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦੁਸ਼ਟ ਅਮਰ ਵਰਸੀ ਬ੍ਰਹਮ ਗਿਆਨੀ ਬੰਧਨ ਦੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਮਕਾਰੁ ਮਾਹ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨ ਲਿਆ ਧਾਵਤ ਬੰਧਾ ਬ੍ਰਹਮ ਗਿਆਨੀ ਕੋ ਸੋ ਭਰਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕ ਰੰਗ ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਆਦਿ ਹਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕਾ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਦ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਵ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਾਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥੇ ਨਾ ਜਾਏ ਅਧਾਖਿਆਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਥ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤਰਾ ਬਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਗਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ

ਗਰਬਾਨ ਦਰੂਰ ਉਧਾਰੇ ਬਸ ਬਰੇਦ ਮੁਗਧ ਪਾਥਰ ਕੋ ਉਧਾਰੇ ਸਰਬ ਰੋਗ ਔਖਦ ਨਾਮ ਕਲਿਆਣ ਰੂਪ ਮੰਗਲ ਗੁਰੂ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਦਸਮਲੈ ਜਿ ਲਿਖਿਆ ਧੁਰ ਕਰਮ।

ਸਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਸਭ ਸੋਝੀ ਪਰਾ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਧਾਵੈ ਜੀਵਨ ਮੁਕਤ ਸੋਭਗ ਹਾਵੈ ਤੈਸਾ ਸਰਗ ਤੈਸਾ ਸੋਗ ਸਦਾ ਆਨੰਦ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰ ਤੈਸੇ ਵੀ ਖਾਟੀ ਤੈਸਾ ਮਾਨ ਤੈਸਾ ਵਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉੱਪਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉਂ ਜਿਸ ਜਿਤ ਕਰ ਰੱਖਿਆ ਤੈਸਾ ਤਿੰਨਾ ਆਪੇ ਕਰਨ ਕਰਾਵਨ ਜੋ ਆਪਣ ਭਾਵੇ ਸੁਫਨ ਹੋਗ ਪਸੁਰਿਆ ਪੋ ਅਨ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਸਤ ਕਰਹਿ ਅਨੇਕ ਜਨ ਅੰਦਨਾ ਬਾਰਾ ਵਾਰ ਨਾਨਕ ਰਚਨਾ ਬ੍ਰਭ ਰਚੀ ਬਹੁਵਿਧ ਅਨੰਗ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਾਈ ਤੀਰਥ ਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਪਕਾਪ ਵਿਚਾਰੇ ਕਈ ਕੋਟ ਨਵਤ ਨਾਮ ਧਿਆਵੇ ਨਾਨਕ ਕਰਤੇ ਕੰਤ ਨਾ ਪਾਵੇ ਕਈ ਕੋਟ ਭਾਇਆ ਅਭਿਮਾਨੀ ਕਈ ਕੋਟ ਅੰਤ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਖੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਅਸਰ ਮਾਹੇ ਕਈ ਕੋਟ ਪ੍ਰਦੇਸ਼ ਪ੍ਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਕੀ ਸਰਬ ਉਪਾਏ ਕਈ ਕੋਟ ਪਾਥਰ ਬਿਰਖ ਨੇ ਬਜਾਏ ਕਈ ਕੋਟ ਪਵਨ ਪਾਣੀ ਬੈਸ ਅੰਦਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀ ਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸੇਰ ਛਤਰ ਸਗਲ ਸਮੱਗਰੀ ਆਪਣੇ ਸੂਤਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸਥਾਮ ਸਤ ਕਈ ਕੋਟ ਵੇਦ ਪ੍ਰਾਨ ਸਿਮਰ ਤਰ ਸ਼ਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਿਸਾਚ ਕਈ ਕੋਟ ਭੂਤ ਪਰੇ ਸੂਗਰ ਮਿਰਗਾਜ ਸਭ ਤੇ ਰੇਰੈ ਸਭ ਹੂੰ ਤੇ ਦੂਰ ਨਾਨਕ ਅਲਪ ਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂ ਨਹੀਂ ਫਿਰੇ ਕਈ ਕੋਟ ਬੈਠਦੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਰਮੰਦ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹੱਥ ਕਈ ਕੋਟ ਭਾਏ ਬੈ ਰਾਗੀ ਰਾਮ ਨਾਮ ਸੰਗ ਤਿਲ ਨਿਵਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਹੰਤੇ ਕਈ ਕੋਟ ਦਰਸ਼ਨ ਪ੍ਰਭਿਆਸਨ ਕੋ ਮਿਲਿਓ ਪ੍ਰਭ ਵਿਨਾਸ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਦਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕ ਅੰਕਾਰ ਕਈ ਕੋਟ ਕੀਨੇ ਬਹੁਭਾਂਤ ਪ੍ਰਭ ਤੇ ਪ੍ਰਭ ਮਾਹੇ ਸਮਾਤ ਆਕੰਤ ਨਾ ਜਾਣੇ ਕੋ ਆਪ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਭੀਵੇਂ ਅਮਰ ਭਏ ਸਾਦੀ ਜੀਵੇਂ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸੰਭਾਰੇ ਨਾਨਕ ਕੋਏ ਪਰਮੇਸ਼ੁਰ ਕੇ ਪਿਆਰੇ ਸਰੂਪ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਗਰਾਵਨ ਕਰਨਾ ਜੋਗ ਜੋ ਤਿਸ ਭਾਵੇ ਸੋਈ ਹੋ ਖਿਨਮੈ ਥਾਪ ਥਾਪਨ ਹਾਰ ਅੰਤਰੇ ਕਿਛ ਪਾਰਾ ਵਾਰ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜ ਹੁਕਮੇ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨੁਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭਾਵੇ ਮਾਨੁਗਤ ਪਾਵੇ ਪ੍ਰਭਾਵਿਤ ਪਾਥਰ ਤਰਾਵੈ ਪ੍ਰਭਾਵ ਬਿਨ ਸਾਸ ਤੇ ਰਾਖੇ ਪ੍ਰਭਾਵਿਤ ਹਰ ਗੁਣ ਭਾਖੇ ਪ੍ਰਭਾਵਿਤ ਪਥ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾਪ ਸੁਆਮੀ ਖੇਲੇ ਬਿਕਸੇ ਅੰਦਰ ਜਾਮੀ ਜੋ ਭਾਵੇ ਸੁਕਾਰ ਖਰਾਵੇ ਨਾਨਕ ਦ੍ਰਿਸ਼ਟੀ ਅਵਰਣ ਆਵੈ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਕਿਸੇ ਨੇ ਜੋ ਤਿਸ ਭਾਵੇ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੇ ਜੇ ਜਾਣਤ ਆਪਣਾ ਬਚੇ ਪਰ ਮੈਂ ਭੁੱਲਾ ਦੇ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜਪਾਲ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੇ ਤੇ ਸਤਕਾਰ ਦੈ ਤਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸੀਸ ਤਾਕਾ ਲਿਖਾ ਨਾ ਗਣੇ ਜਗਦੀਸ਼ ਜੀਓ ਬਿਨ ਸਭ ਤਿਸਕੀ ਰਾਸ ਘਟਗੜ ਪੂਰਨ ਬ੍ਰਹਮ ਵਰਗਾਸ ਆਪਣੀ ਬਨਤਾ ਬਨਾਈ ਨਾਨਕ ਜੀਵੈ ਦੇਖ ਵਡਾਈ ਇਸਕਾ ਬਾਲ ਨਾਈ ਸਹਾਤ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਸੁਭਾਵੇ ਸੋਈ ਫੁੰਥੀਓ
कबू ऊंच नीच में बसा कबू सोख हरख रंग हसा कबू निंद चिंद व्यवहार कबू ऊब आकाश पयाल कबू बेता ब्रह्मिचार नानका मिलावन हार कबू नृत्य करे बपाद कबू सोए रहे धनराद कबू महाक्रोध बिखराल कबू सर्व की होद्रवाल कबू है बह बट राजा कबू बिखारी जगा साजा कबू अब कीर्त में आवे कबू भला भला कहावे ज्यो पर राखे तबी राय गुरप्रसाद नानक सच कह कबू है पंडित करे बखियान कबू मोन धारी लावे ध्यान कबू तट तीर्थ स्नान कबू सिसाद मुख्यान कबू की ढास पतंग हुए जिया अनक जवान पर मैं प्रभिया नाना रूप जो स्वांगी दिखावे जो प्रभावे ते मैंने चावे जो तस भावे सोई होए नानक दूजा अवर न कोय कबहू साध संगत पावे उस स्थान ते बाहुर न आवे अंतर हुए ज्ञान प्रकाश उस स्थान का नहीं विनाश मंथन नाम रते एक रंग सदा बसे पार ब्रह्म के संग ज्यो जल में जल आए खटाना त्यों ज्योति संग ज्योत समाना मिट गए।

ਤੇਰੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਜੈ ਤਿਸਕੀ ਜਾਨੋ ਦਰਸ਼ਨਾ ਬੁੱਝਾ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਹਰ ਜਨ ਰਹਿ ਤਨ ਤਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏ ਖੁਪੁਰ ਜਿਸ ਜਨ ਕੀ ਆਸਾ ਤਿਸਕੀ

ਆਪਣਾ ਕਿਰਪਾ ਕਰੇ ਸੋ ਸੇਵਕ ਹੋ ਕਿਸੇ ਡਰੇ ਜੈਸਾ ਸਤ ਐਸਾ ਦ੍ਰਿਸ਼ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸਿੱਜਿਆ ਗੁਰਪ੍ਰਸਾਦ ਤਾਂ ਸਭ ਬੁੱਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੇ ਨਾ ਕੁਛ ਮਰੇ ਆਪਣ ਚਲ ਤੇ ਆਪ ਹੀ ਕਰੇ ਆਪਣ ਜਾਮਨ ਦ੍ਰਿਸ਼ ਅੰਦ੍ਰਿਸ਼ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਆਨੰਗ ਜੁਗਤ ਰਾਜ ਥਾਪ ਥਾਪ ਵਿਨਾਸ਼ੀ ਨਾ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਬੇ ਪ੍ਰਖੁਰਤਾ ਬਾਬ ਜਪਾਇਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੋ ਬਾਵਨ ਸਗਲ ਸੰਸਾਰ ਉਦਰੇ ਧਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਬਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡਭਾਗੇ ਨਾਮ ਜਪਤ ਪਾਵੇਂ ਬਿਸਰਾਮ ਨਾਨਕ ਤਿੰਨ ਪ੍ਰਗੋਤ ਉੱਤਮ ਕਰਮਾਨ ਜੋ ਕੁਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਸੰਗ ਸਹਿ ਸਵਾਏ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭਗਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਸਮਾਹੇ ਸਮਾਏ ਓਏ ਸੁਖ ਨਿਧਾਨ ਉਨੂ ਬਨੇ ਆਏ ਆਪ ਸੁਖ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕ ਹੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਗੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਬੇਬ੍ਰਤ ਪਾਲ ਸਗਲ ਕੀ ਚਿੰਤਾ ਜਿਸ ਮਨਵਾਏ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਕੋਏ ਤਸਵੇ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏ ਕਰਨਾਮ ਰੂਬਨ ਤੋਏ ਰਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋਹੈ ਧਰਮੰਤ ਹੋਏ ਕੈ ਗੋ ਗਰ ਬਹਿ ਜਾ ਸਭ ਕਿਛ ਤਿਸਕਾ ਦੀਆ ਦਰਬੈ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੇ ਦਾ ਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨਿਆ ਸੰਮਨ ਜੋ ਪਾ ਖਾਣ ਨਾ ਵਿਛੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ

ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪਿ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ

ਸਭ ਕੋਏ ਮੁਕੂਜਲ ਹਰ ਦਰਗੇ ਸੋਏ ਵਾਪਾਰ ਲਾਵਾ ਵਾਰੇ ਨਾਨਕ ਤਾਕੇ ਸੋ ਬਲਹਾਰ ਚਰਨ ਸਾਧ ਕੇ ਧੋਏ ਧੋਏ ਪਿਓਰ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀਵ ਐਲਣ ਹਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ ਸਭ ਕੁਝ ਤਸਕਾ ਉਹ ਕਰਨੇ ਯੋਗ ਤਿਸਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਚੂ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਸਿਖੋ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨਾਬ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੁਆਏ ਜਾ ਕੇ ਹਰਦਾ ਏਕੋ ਹੋਏ ਸੱਚ ਕਰਨੀ

ਸਚ ਕਰ ਜਾਤਾ ਨਾਨਕ ਸੋ ਜਨ ਸਚ ਸਚ ਸਮਾਤਾ ਸਲੋਕ ਰੂਪਨਾ ਰੇਖਨਾ ਰੰਗ ਕੇਸ਼ ਰਹਿ ਗੁੰਤੇ ਪ੍ਰਭਿੰਨ ਤਸਹਿ ਬੁਝਾਏ ਨਾਨਕ ਸੁਭਾਏ ਸੁਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੈ ਰਾਖ ਮਾਨੂ ਕੀ ਤੂੰ ਪ੍ਰੀਤ ਤਿਆਗ ਦਿੱਤੇ ਪਰਾ ਨਾ ਇੰਗਸ਼ ਹੋਏ ਸਰਬ ਨਿਰੰਤਰ ਏਕ ਹੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਤ ਸਾ ਤੇਰੇ ਕੀ ਚਰਨੀ ਭਾਵ ਨਾਨਕ ਮਨ ਇਹ ਨਰਾ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੂਈ ਹੋਗ ਹਰਨ

ਹੋਰ ਅੰਦਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਥਾਂ ਕੈ ਰਾਜ ਮੈਂ ਰਾਜਯੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਤੇ ਆਏ ਤੇ ਭਗਤੈ ਸੁਖ ਪਾਇਆ ਨਾਨਕ ਸਬਰ ਕਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਬਤਲਾਏ ਸਗਲ ਦੇਵ ਹਾਰੇ ਵਗਾਏ ਪਿਤਾ ਕਾ ਜਨਮ ਖੇ ਜਾਣੇ ਭੂਤ ਸਗਲ ਪ੍ਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ ਤੇ ਗੁਣ ਮੈਂ ਜਾਗੋ ਪਰਮਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਚ ਤਿਸਕੇ ਆਸਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਰੇ ਇੱਕ ਰੰਗ ਨਾਨਾ ਵਿਧ ਕਿਨੋ ਵਿਸਤਾਰ ਪ੍ਰਭ ਬਿਨਾਸੀ ਅਕੰਕਾਰ ਨਾਨਾ ਚਲ ਕਰੇ ਖਨਮਾਏ ਪੂਰੇ ਪੂਰਨ ਸਭ ਠਾਏ ਨਾਨਾ ਵਿਧਗਰ ਬਣਤ ਮਨਾਈ ਆਪਣੀ ਕੀਮਤ ਆਵੈ ਬਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੇ ਨਾਨ ਖਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਬਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਤਰੇ ਸੁਨ ਸਰਾਵਨ ਕਰ ਗਿਰਬਾ ਸਿਆਪ ਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਾਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਗੀ ਰਚਨਾ ਸਤਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਸੇ ਬੁਝਾਏ ਤਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾ ਸੁਖਦਾਇ ਵਿਸਵਾਸ ਸਤਨਾਮ ਗੁਰ ਤੇ ਪਾਏ ਸਤ ਭਜਨ ਸਾਧੂ ਉਪਦੇਸ਼ ਸਤੇ ਜਨ ਜਾਗੇ ਹਿਰਦੇ ਪ੍ਰਵੇਸ਼ ਸਤ ਨਿਰਤ ਪੁੱਜੇ ਜੇ ਕੋਏ ਨਾਮ ਜਬ ਤਾ ਕੇ ਸਤ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸਬਰਤੀਆ ਬਿਸਮਨ ਬਿਸਮ ਭਏ ਬਿਸਮਾ ਜਨ ਪੁਜਾਤ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਰਹੇ ਗੁਰ ਕੇ ਬਚਨ ਪਦਾਰਥ ਲਹੇ ਉਏ ਦਾਤੇ ਤੂੰ ਘੱਟ ਨਹਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਭਟ ਭਾਗੀ ਜਨ ਕਾ ਸੰਗ ਏਕਲ ਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਰੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੂਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਾਥ ਸਾਥ ਵੇਖਣਹਾਰ ਨਾਮ ਸਾਥ ਸਾਥ ਆਵਨਹਾਰ ਆਪ ਸਾਥ ਸਾਥ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਾਥ ਸਤ ਪ੍ਰਭਗਤਾ ਸੁਰਤ ਸਾਥ ਸਾਜਾ ਸੁੰਦਾ

ਦਾਤਾ ਸਗੀ ਸਰਨ ਸਰਬ ਸੁਖ ਪਾਵੈ ਤਸਕੈ ਸਰ ਦਰਸ ਪਾਵ ਮਿਟਾਮਿਆ ਫਿਰ ਸਿਆਣਮ ਸਗਲੀ ਛਾਟ ਤਜਨ ਕੀ ਤੂੰ ਸੇਵਾ ਲਾਭ ਆਵਨ ਜਾਨੋ ਵੀ ਤੇਰਾ ਨਾਨਕ ਤਜਨ ਕੇ ਪੂਜੋ ਸਤ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੰਘ ਉਦਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਾ ਗਉ ਗੁਰ ਸਦਾ ਦਾਯਾਲ ਸਿੱਖੀ ਗੁਰ ਦੁਰਮਤਮਲ ਹਰਾ ਗੁਰਬਚਨ ਹਰ ਨਾਮ ਚਰਾਇ ਸਤਿਗੁਰ ਸਿੱਖੇ ਬੰਧਨ ਘਾਟਾ ਗੁਰ ਕਾ ਸਿੱਖ ਵਿਕਾਰ ਧਿਆਟਾ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਾਲਤ ਪਲ ਸਵਾਰ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਾਹੈ ਗੁਰ ਕੀ ਆਗਿਆ ਮਨ ਮੈਂ ਸਾਹ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਵੇਚੈ ਸਤਿਗੁਰ ਕੇ ਪਾਸਤ ਸੇਵਕੇ ਕਾਰਜ ਰਾਸ ਸੇਵਾ ਕਰ ਤੋਏ ਨੇ ਕਾਮੀ ਤਸਗੋਦ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸਰਦੇ ਹਰ ਨਾਮ ਅਨਖਬਾਰ ਗੁਰ ਗੋਬਿੰਦ ਜਾਓ ਸਰਵਨਧਾਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਕਿਆ ਬਨੇ ਕਛ ਬ੍ਰਹਮ ਸਹਿ ਸਿਆਨ ਬੁਲਿਆ ਨਾ ਜਾਈਏ ਨਾਨਕ ਐਸਾ ਗੁਰ ਵੱਡ ਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪ੍ਰਸਦ ਚਰਨ ਗਤ ਨਿਰਮਲ ਰੀਤ ਪੇਟ ਸੰਗਰਾਮ ਗੁਰ ਨਿਰਮੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਾਨੇ ਮਨ ਸੰਤੋ ਕਾ ਤੰਪਤੀਆਨੇ ਪੂਰਾ ਗੁਰ ਰੱਖਿਆ ਜਾ ਕਾ ਮੰਤਰ ਅੰਮ੍ਰਿਤ ਦਿਸ਼ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਲੈ ਮਿਲਾਏ ਜੇ ਵਾਹਿ ਗੁਰਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਾਹੁ ਬੋਲਣਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਆਨਕ ਭਗਤ ਬੰਧਨ ਤ ਕਰਹੇ ਚਰਨ ਕਮਲ ਹਿਰਦੈ ਸਿਮਰੇ ਸਤਿਪੁਰਹਾਰੀ ਸਤਿਗੁਰਪਨੇ ਨਾਨ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਗੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਇਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਡ ਪੈ ਰਰਗਾ ਨਾਮ ਨੇ ਸਚਬ ਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਣਤ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਜੂਕਾ ਨਿਰਭੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵ ਨਿਰਗੁਣ ਆਪ ਸਰਗੁਣ ਪੀ ਉਹੀ ਅਗ ਕਲਾ ਧਾਰ ਜਿਨ ਸਗਰੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪ ਪਾਏ ਹਰ ਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਧ ਬੋਧ ਰਭਿਆ ਰੂਪ ਰੰਗ ਭਏ ਵਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ ਰਚ ਰਚਨਾ ਆਪਣੀ ਗਲ ਧਾਰੀ ਅਨਕਵਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਏ ਧੰਨ ਅਨੁਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਰਿਦਮੈ ਉਰਧਾਰੋ ਕਰਨ ਕਾਨ ਸੋ ਪ੍ਰਭ ਸੰਭਰਾਤ ਦ੍ਰਿੜਕਰ ਗਹ ਹਉ ਨਾਮ ਅਰਵਥ ਏ ਧਨ ਸੰਚੋ ਭਗਵਾਨ ਸੰਜਨਾ ਕਾ ਨਿਰਮਲ ਮਨ ਦੇ ਕਾ ਸਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਗੋ ਚਾਰ ਗੁੰਡ ਉੜਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵ ਖਦਲਾਏ ਸਰਬ ਨਿਧਾਨ ਮਿਰ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਵਾਨ ਮਨ ਪ੍ਰਬੁੱਧੋ ਹਰ ਕਹਿ ਰਾਏ ਦੈਤ ਸਥਾਪਤ ਆਵ ਅਠਾਏ ਆਗੋ ਵਿਘਨ ਲਾਗੇ ਕੋਏ ਜਾਗੇ ਹਿਰਦੈ ਬਸੇ ਪਰ ਸੋਏ ਕਲ ਤਾਤੀ ਠਾਂਡਾ ਹਰਨਾਉ ਜਾ ਕੇ ਹਿਰਦੈ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤਿਮ ਬਰਗਾਸ ਤਿਤਕਰ ਜਾਏ ਬਸੇ ਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇ ਬਾਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਓ ਹੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਕ ਭਾਵਨਾ ਛੁੱਟ ਨਹਾਰੇ ਸਿਮਰਤ ਸਾਸ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਬਲ ਬਚਤ ਨਾਨਕ ਬਲ ਪਾਏ ਸੰਗਣਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਧ ਮੀਤ ਕੁਟਮ ਅਰ ਬਨ ਦੰਤੇ ਕਹਾਓ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਤੇ ਕਹਾਓ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਬਾ ਸਾਰੀ ਜਿੰਦੀ ਤਿਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰਪਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁੰਤ ਗੈਤ ਰਹਿਤ ਗਲ ਪਾਵੋ
ਸਾਰ ਪੁੱਤਰ ਤਰ ਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਰ ਬਿਨ ਜਾਇ ਹਾਮੇ ਬਿਖ ਫੈਲ ਹੋਏ ਚੰਦ ਬਸੇ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ ਸ਼ਾਟ ਸਿਆਨਮ ਸਗਰੀ ਮਨਾ ਸਾ ਸੰਗ ਪਾਵੇ ਸੱਚ ਧਨਾ ਹਰ ਮੁੰਜੀ ਸੰਜ ਕਰੋ ਵਿਵਹਾਰ ਹੀਆਂ ਸੁਖ ਦਰਗਾਹ ਜੈ ਕਾਰ ਸਰਬ ਨਿਰੰਤਰ ਏਕੋ ਦੇਖ ਕਵਨਾਨ ਵਿ ਜਾ ਕੇ ਮਸਤਕ ਲੇਖ ਏਕੋ ਜੈ ਏਕੋ ਜਪ ਏਕੋ ਸਾਲਾਹ ਏਕ ਸਿ ਮੇਰੇ ਕੋ ਮਨ ਆਹੇ ਏਕ ਸਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰਭ ਆਪ ਅਨੰਗ ਵਿਸਾਰ ਏਕ ਦੇਵ।

ਅਮਰੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਰਹਿਤ ਨੀਤ ਏ ਕੂਟ ਏਕੂ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦਿਸ਼ਟਮਾ ਸੁਖ ਹਰਸ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋ ਲਾਨੇ ਸੋ ਭਰ ਪਰੇ ਪ੍ਰੇਮ ਰਾ ਸਰੰਗ ਬਜੇ ਜਾਓ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਦਰ ਪ੍ਰਗਾ ਸੰਦਿਨ ਲਿਬਲਾਗ ਬੁਢਭਾਗੀ ਜਪਿਆ ਪ੍ਰਭ ਸੋਏ ਨਾਨਕ ਨਾ ਵਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮਾਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਸ਼ੁਨੀ ਸਰਦਾ ਸਭ ਪੂਰੀ ਰਵਰਿਆ ਸਤਸੰਗ ਜੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੈ ਜੈ ਘਾਲ ਨਾ ਭਾਨੇ ਸੋਗ

ਸਭੇ ਮਨ ਹੀ ਸਭ ਨਿਰਗੁਣੀਆ ਰੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਗਤ ਮੋਖ ਪਾਏ ਏਕ ਨਮਕ ਹਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਭਉ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰਣੀਤ ਭਲੀ ਸੋ ਕਰਨੀ ਸੋਭਾ ਤਨ ਮੰਥਰ ਦੇ ਬਸੇ ਪੂਰਨ ਗੁਰਮੰਥ ਸਾਹ ਸੰਗ ਬ੍ਰਹਮ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇ ਫਿਰਜਾ ਅਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਦਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਗ ਕਮਾਦ ਜਬ ਇਸਗਾ ਵਰਨ ਚਿਹਨਾ ਜਾਪ ਤਬ ਹਰ ਸੋ ਕਹੋ ਕਿਸੇ ਵਿਆਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਦਾ ਮੋਹ ਕਾਂਗ ਕਿਸ ਉਪਤ ਭਰਮ ਆਪਨ ਖੇਲਾ ਵਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕਹੋ ਗਨੀ ਜਬ ਏਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਸ ਆਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰਾ ਤਬ ਕਮਨ ਨੇ ਡਰ ਕਮਨ ਕਤ ਡਰਾਇ ਆਪਣ ਚਲਤਾਪ ਕਰਨੇ ਹਾਰ ਆਪਣ ਚਲਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸ਼ ਸੁਖ ਆਪਣ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨਾ ਗੋਚਰਿਆ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਨ ਰੂਪ ਆਪੀਏ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮਹਿਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੈ ਕੌਣ ਕੌ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਸ਼ੀਤਲ ਜਗਤ ਕਹੋ ਕੀਸ ਜੈ ਜੋ ਸੁਰਬੀ ਜੋ ਸੰਗ ਸਮਾਵਤ ਕਿਸੇ ਭੂਕਮ ਦਰਵਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਦੇ ਗਾ ਨਾਹ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ ਜੈ ਸਰਬ ਸਰਬ ਕਲਾ ਪੇ ਪ੍ਰਵੀਨ ਤੈ ਭੇਦ ਕਤੇਬ ਕਹਾ ਕਹੁ ਚੀਨ ਜਬ ਆਪਣੇ ਆਪ ਆਪ ਰੁਧਾਰੇ ਤੋ ਸ਼ਗਨ ਆਪ ਸ਼ਗਨ ਕਹਾਂ ਵਿਚਾਰ ਜੈ ਆਪਣੂ ਜਪਨ ਆਪ ਨੇਰਾ ਤੈ ਕਹੁਣ ਠਾਕੁਰ ਕਹੁਣ ਕਹੀਏ ਸ਼ੇਰਾ ਬਿਸਮਨ ਬਿਸਮ ਰਾਏ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੇ ਬਜਾਵਤ ਮਾਇਆ ਆਪਸ ਕੋ ਆਪੇ ਆਦੇਸ ਅਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕਾ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਦਿਆਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਾਹ ਬਿਆਨ ਦੂਜ ਦੇ ਉਚਾ ਨਾਨਕ ਆਪਸ ਕੋ ਆਪੇ ਪਹ ਉਚਾ ਜਾ ਬ੍ਰਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਕਾ ਪਾਪੁਨ ਤੈ ਭਈ ਕਹਾਵਤ ਗਊ ਨਰ ਗਊ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਪਰੰਬੈ ਭਾਰ ਦੂਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕ ਜੈ ਅਵਗਤ ਭਗਤੇ ਆਪ ਜੈ ਪਸਰੇ ਪਾ ਸਾਰ ਸੰਤ ਪ੍ਰਤਾਪ ਦੋਹ ਪਾ ਕਾ ਆਪੇ ਤੈਨੂੰ ਇਨਕੀ ਸੋਭਾ ਉਨਹੂੰ ਬਣੀ ਆਪੇ ਕਵਤ ਕਰੇ ਆਣਤ ਚੋਜ ਆਪੇ

ਨਾਨਕੇ ਕੋ ਬਸਰਿਆ ਦੂਜਾ ਗਏ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਤਾਰ ਜਾਤ ਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋ ਆਪ ਨੂੰ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਚੇਤਾ ਜੀ ਜੰਤਰ ਸਭ ਤਾ ਕੇ ਹਾ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਗਤ ਜਿਸ ਰਾਗਤ ਕੋਏ ਨਾ ਮਾਰੇ ਸੋ ਬੂਆ ਜਿਸ ਮਨੋ ਵਿਸਾਰ ਹੈ ਇਸ ਤਜ ਅਬਰ ਕਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰੋਪਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੇ ਰਾਹ ਵਿਆਪ ਪ੍ਰਤਪਾਲੇ ਜੀਅਨ ਬਹੁ ਭਾਂਤ ਜੋ ਜੋ ਰਚੋ ਸੁਤ ਸੇ ਧਿਆਤ ਜਿਸ ਭਾਵਿਤ ਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਾਗਾ ਹਰ ਇੱਕ ਰਾਏ ਤਸਕੀ ਆਸਣਾ ਬਿਰਤੀ ਜਾਏ ਸੇਵਕ ਸੇਵਾ ਬਨਿਆਈ ਹੁਕਮ ਬੂਝ ਪਰਮਤਬਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭੈ ਨਿਰਵੈਰਨ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਫੀਏ ਪਰਲੋਕ ਸੁਹੇਲੇ ਨਾਨਕ ਹਰ ਪਰ ਵਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇ ਗਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਗਾ ਇਹਾ ਸੁਭਾਓ ਆਠ ਪੈਰ ਪ੍ਰਭ ਵੇਖੋ ਡੇਰਾ ਮਿਟਿਆ ਗਿਆਨ ਮਨਸਿਆ ਹਨੇਰਾ ਸੁਣ ਵਦੇ ਸਿਰਦੇ ਵਸਾਵ ਮਨ ਛੇ ਨਾਨਕ ਫਲ ਪਾਵ ਹਾਲਤ ਪਲ ਦੋ ਲਿਓ ਸਵਾਰ ਰਾਮ ਨਾਮ ਅੰਦਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤਸਾਜ ਬਰੀਖਿਆ ਮੰਤਰ ਨਾਮ ਜਬੋ ਲਿਬਲਾਏ ਦੁੱਖ ਦਰਦ ਮੰਦੇ ਬਹੁ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਬੇ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁਰ ਨਾ ਆਵੇ ਜਾਏ ਇਸ ਤੇ ਦੂਰ ਗਾਂ ਕੋ ਜਾਬਰੇ ਰੱਖਣਾ ਆਰ ਧਿਆਏ ਗਰਭਾਓ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪ੍ਰਭ ਰਾਖੇ ਤਿਸ ਨਾਹੀ ਦੁੱਖ ਨਾਮ ਜਪਤ ਮਨੋ ਵਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾ ਕੇ ਨਿਕਟ ਨ ਆਪਦ ਕਾਲ ਅਮਰ ਭਏ ਮਰਾਵਤ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਇੱਕ ਸਘਾਟ ਮਾਹੇ ਅਨੁਗ ਰੰਗ ਨਾਨਾ ਦ੍ਰਿਸ਼ਟਾਹੇ ਨਾਉ ਨਿਧ ਅੰਮ੍ਰਿਤ

ਵੈਰ ਅਕਾਲ ਮੂਰਤ ਅਜੂਨੀ ਸਹਿ ਪਹੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈ ਐ ਕੇਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਆਪੇ ਆਪਣੇ ਜਨ ਸੋਏ ਜਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ

ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ

ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਪਖਸਾਰ।

ਪਾਏ ਕੇਤੇ ਮੰਗਹਿ ਜੋਦ ਪਾਰ ਕੇਤੇ ਅਗੰਤ ਨਹੀਂ ਵਿਚਾਰ ਕੇਤੇ ਖਬ ਤੁਠੇ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਏ ਕੇਤਿਆਂ ਦੁਖ ਬੁਖ ਸਦ ਮਾਰੇ ਪੇ ਦਾਤ ਤੇਰੀ ਦਾਤਾਰ ਬੰਦ

ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ।

ਟੈਮ ਸਖਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗੈਮ ਸਖਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰੇਖ ਭੇਖ ਕੋ ਕਹਿ ਨਾ ਸਕਤ ਕਿਹ

ਸੁਰੰ ਪਰਮ ਸਿੱਧੇ ਨਮੋ ਰਾਜ ਰਜੇ ਸੁਰੰ ਪਰਮ ਵਿਦੇ ਨਮੋ ਸਹਸਤ੍ਰ ਪਾਣੇ ਨਮੋ ਅਸਤ੍ਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ।

ਭੇਸ ਹੈ ਭਜੰਗ ਪ੍ਰਿਆਤ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਵੋ ਸਰਮਾਨੇ ਸਮਸਤੀ ਨਿਧਾਨੇ ਨਵਾਹ ਤਵੰਗ ਨਿਰਨਾਥੇ ਨਵਾਹ ਤਵੰਗ ਪ੍ਰਵਾਥੇ ਨਵਾਹ ਤਵੰਗ ਗੰਜੇ ਨਵਾਹ ਤਵੰਗ ਪੰਜੇ ਨਵਾਹ ਤਵੰਗ ਕਾਲੇ ਨਵਾਹ ਤਵੰਗ ਅਪਾਲੇ ਨਮੋ ਸਰਬ ਦੇਸੇ

ਭਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖਿਆ ਦੇਸ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਨਾਖਿਆ ਭੇਸ਼।

ਅਸੂਤ ਅੰਗਹੀਨ ਅਭੰਗਨਾਤਮ ਏਕ ਪੁਰਖ ਅਪਾਰ ਸਰਬਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੁਣਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸਾਹ ਤਰਨਾ ਜਾਨਹੀ ਜਿਹ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਜੇਤ ਭਾਗਤ ਨਿਤ ਕੋਟ ਸਿਮ੍ਰਿਤ ਪ੍ਰਾਣ ਸਾਹ ਤਰਨਾ ਆਵਹੀ ਵਹ ਚਿਤ ਮਧ ਪਹਰ ਸ਼ਾਂਤ ਵਹਿ ਪ੍ਰਸਾਦ ਗੁਣ ਗੁਣ ਉਦਾਰ ਮਹਿਮਾ ਪਾਰ ਆਸਨੇ ਭੰਗ ਪਮਾਇਆ ਨੰਗ

ਤਲੇ ਵਾਸ ਹੈ। ਅਗੰਜਲ ਗਨੀਮ ਹੈ, ਰਜਾਇ ਕਰਹੀਮ ਹੈ, ਸਮਾਹਤਲ ਜੁਬਾ ਹੈ, ਕੇ ਸਾਹਿਬ ਕਿਰਾ ਹੈ, ਕੇ ਨਰਕੰਗ ਪਰਨਾਸ ਹੈ, ਬੇਹ ਤਲੇ ਵਾਸ ਹੈ, ਕੇ ਸਰਬਲ ਗਵਾਨ ਹੈ, ਹਮੇਸਲ ਰਵਾਨ ਹੈ, ਤਮਾਮਲ ਤਮੀਜ ਹੈ, ਸਮਾਹਤਲ ਅਜੀਜ ਹੈ, ਪਰੰਗ ਪਰਮ ਈਸ ਹੈ, ਸਮਾਹਤਲ ਅਦੀਸ ਹੈ,

ਸ਼ਾਂਤ ਵੇ ਪ੍ਰਸਾਦ ਕਰਨਾਲੈ ਹਰ ਕਾਲੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੇ ਉਬਾਰਨ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸਵਾ ਪਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ ਹੈ

ਸਹਿ ਭਜੰਗ ਪ੍ਰਿਆ ਸਿੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ

ਸਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅੰਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪਿਉ ਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸਿਕੂਦ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਭਜਾਨ ਕੇ ਭੂ ਭਲੀ ਬਿਦਨ ਆਵਤ ਸੀਸ ਨਾ ਜਾਤ ਵਿਚਾਰੇ

ਭੂਤ ਭਵਿੱਖ ਭਵਾਨ ਕੇ ਭੂਤ ਕਾਹਨ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ।

ਗਏ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗੇ ਜਹਾਨ ਦਾਨ ਚਲੇਂਗੇ। ਵੀਰ ਅਪਾਰ ਵੱਡੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਦਕ ਜਾਣ ਕੇ ਮਾਰ ਮਿਲਈਆ ਗਾੜੇ ਗਰਾਣ ਕੇ ਤੋੜਨ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਹਿਰ ਨਾਇਕ ਜਾਚਕ ਨੇਕ ਸੋਏਕ ਦਿਵਈਆ ਦਾਨਵ ਦੇਵ ਫਰਿੰਦਰ ਸਾਚਰ ਭੂਤ ਭਵਿੱਖ ਭਵਾਨ ਜਾ ਪੈਂਗੇ।

ਖੇਡ ਦੇਹ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ।

ਨਹ ਭੇਵ ਆਪ ਆਪਣੀ ਬੁੱਧ ਹਜੇ ਤੀ ਵਰਨਦ ਭਿੰਨ ਭਿੰਨ ਤੁਹ ਤੇ ਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਵਿਦ ਸਜਾ ਪ੍ਰਥਮ ਸੰਸ

ਅਵਰਛਾ ਮੇਰੀ ਤੁਮ ਕਰੋ ਸਿੱਖੀ ਉਬਾਰਿਆ ਸਿੱਖ ਸੰਗਰੋ ਦੁਹਜ ਦਿੱਤੇ ਉਠਵਤੀ ਉਤਪਾਤਾ ਸਕਲ ਮਿਲੇਸ਼ ਕਰੋ ਰਨ ਘਾਤਾ ਜੇ

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸੁਮਰਾਤ ਸੁਆਮੀ ਸੋ ਕਿਉਂ ਮਨਹੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,

ਤਾ ਗੁਰੂ ਵਿਟ ਹੋ ਜਿਸ ਦੀਆ ਏਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ

ਜਨਮ ਜਿਉਐ ਹਾਰਿਆ। ਜੀ ਅਹੋ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ, ਜੀ ਅਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ।

ਮਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ

ਕਮਾਇਆ ਕੇ ਕਰਮ ਕਮਾਇਆ ਤੁਧ ਸਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਦੇ ਲਾਹੇ ਲਏ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰਵਾ ਰਹੇ ਹਨ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਗੁਰੂ ਘਰ ਵਿਖੇ ਜੋ ਜੋਹਰੇ ਅਤੇ ਗਤਕੇ ਦੇ ਮੁਕਾਬਲੇ ਸ਼ਨੀਵਾਰ ਅਤੇ ਐਤਵਾਰ

ਕਰਵਾਏ ਜਾ ਰਹੇ ਹਨ, ਜਿਸ ਵਿੱਚ ਪੂਰੇ ਅਮਰੀਕਾ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਬਹੁਤ ਹੀ ਵੱਡਾ ਸਮਾਗਮ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਦੋਵੇਂ ਦਿਨ ਵੱਧ ਤੋਂ ਵੱਧ ਜੋ ਹਾਜ਼ਰੀ ਭਰਨੀ ਜੀ, ਨਾਲ ਨਾਲ ਐਤਵਾਰ ਨੂੰ ਜੋ ਸ਼ਹੀਦੀ ਸਮਾਗਮ ਵੀ ਹੋਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਆਸੇ ਨਿੱਠੋ ਜਾਓ, ਦਾਤਾ ਕਰਤਾ ਆਪ ਦੇ ਵਹਿ ਕਰੇ ਪਸਾਓ, ਤੂੰ ਜਾਣੋ ਸਭ ਸੇ ਦਿਲੇ ਸੋ ਜਿੰਦ ਗਵਾਓ, ਕਰ ਆਸਣ ਡਿੱਠੋ ਚਾਓ, ਕਰ ਆਸਣ ਡਿੱਠੋ ਚਾਓ।

0: ਕੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਮਹਲਾ ਦੂਜਾ
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਗਟ ਹੈ ਸਭ ਸ਼ਬਦੰ ਇੱਕ ਸ਼ਬਦੰ ਜੇ

ਵੇ ਤੱਗਾ ਪਿਵਤੈ ਵੜਤਾ ਗਿਆ ਰਗਤੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਰਿਮਾਣ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨਾਂ ਜੋੜੇ ਸਨ ਭਾਈ ਸੁਖਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਕੀਰਤਨੀ ਜਥਾ ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਨਗੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਪਾਸੋਂ ਪਿਆਸ ਸਰਨ ਕਰੋ ਜੀ ਆਉਣ ਵਾਲੇ ਸਤੰਬਰ 5-6 ਆਉਣ ਵਾਲੇ ਛਿੰਛਰ ਐਤਵਾਰ ਨੂੰ ਜਹਰੇ ਤੇਗ ਸਾਲਾਨਾ ਨਾਵਾਂ ਗੱਤਕਾ ਮੁਕਾਬਲਾ ਗੁਰੂ ਸਾਹਿਬ ਫਰੀਮੁੰਡ ਵਿਖੇ ਹੋ ਰਿਹਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ 1986 ਖਾਲਿਸਤਾਨ ਐਲਾਨਨਾਮੇ ਦੇ ਸੰਬੰਧ ਨੂੰ ਸਮਰਪਿਤ ਹੈ। ਆਪ ਜੀ ਨੇ ਪਰਿਵਾਰ ਸਤਿ ਹਾਜ਼ਰੀ ਭਰਨੀ ਹੁਣ ਕਥਾ ਰਹਿ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਗੁਰੂ ਸੰਗਤ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਲੜੀਵਾਰ ਸਾਧ ਸੰਗਤ ਖਿਮਾ ਕਰਨਾ, ਅੰਮ੍ਰਿਤ ਵੇਲੇ ਜੋ ਹੁਕਮਨਾਮਾ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ

ਸੂਹੀ ਰਾਗ ਵਿੱਚ ਉਚਾਰਨ ਕੀਤੀ ਹੋਈ ਇਹ ਵਾਰ ਹੈ। ਵਾਰ ਦੇ ਅੰਦਰ ਜੋ ਸਲੋਕ ਹਨ ਔਰ ਪੌੜੀ ਹੈ ਉਹ ਸਾਰੇ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ, ਕਿਉਂਕਿ ਸਾਰੀਆਂ ਵਾਰਾਂ ਵਿੱਚ ਇਹ ਨਿਯਮ ਕੰਮ ਨਹੀਂ ਕਰਦਾ। ਕੁਝ ਵਾਰਾਂ ਵਿੱਚ ਮੂਲ ਵਾਰ ਦਾ ਜੋ ਸੰਗ੍ਰਹਿ ਹੈ, ਪੌੜੀਆਂ ਹਨ, ਉਹ ਕਿਸੇ ਹੋਰ ਗੁਰੂ ਸਾਹਿਬ ਦੀਆਂ ਹੁੰਦੀਆਂ ਹਨ ਅਤੇ ਨਾਲ ਲੱਗਦੇ ਸਲੋਕ ਕਈ ਵਾਰ ਵੱਖ ਵੱਖ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਦੇ ਵੀ ਦਰਜ ਕੀਤੇ ਹੁੰਦੇ ਹਨ। ਪਰ ਜਿਸ ਪ੍ਰਕਾਰ ਜੈਤਸਰੀ ਕੀ ਵਾਰ ਵਿੱਚ ਸਲੋਕ ਅਤੇ ਪੌੜੀਆਂ ਦਾ ਜੋ ਸਮੂਹ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਹੀ ਹੈ, ਇਸੇ ਪ੍ਰਕਾਰ ਇਹਦੇ ਵਿੱਚ ਵੀ। ਸੋ ਅੱਜ ਦੇ ਇਹ ਜੋ ਮੁੱਖ ਵਾਕ ਆਏ ਨੇ, ਦੋ ਸਲੋਕ ਜੋ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ ਇੱਕ ਪੌੜੀ ਜੋ ਵਾਰ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਂ ਥੱਲੇ ਦਰਜ ਹੈ, ਲਿਹਾਜ਼ਾ ਉਹ ਗੁਰੂ ਅਮਰਦਾਸ ਜੀ ਦੀਆਂ ਹੀ ਸਾਰੀਆਂ ਉਚਾਰਨ ਕੀਤੀਆਂ ਹੋਈਆਂ ਹਨ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਜੋ ਦੋ ਸਲੋਕ ਹਨ ਔਰ ਇੱਕ ਪੌੜੀ ਹੈ, ਇਹਨਾਂ ਦੋਵਾਂ ਸਲੋਕਾਂ ਅਤੇ ਪੌੜੀ ਦਾ ਜੋ ਸਾਰਾਂਸ਼ ਹੈ ਉਹਨੂੰ ਸਾਡੇ ਸਾਹਮਣੇ ਇਸ ਪ੍ਰਕਾਰ ਰੱਖਿਆ ਹੈ। ਜਿਸ ਪ੍ਰਕਾਰ ਦੁਨਿਆਵੀ ਪੱਖ ਤੋਂ ਇੱਕ ਇਸਤਰੀ ਅਤੇ ਇੱਕ ਪੁਰਸ਼, ਉਹਨਾਂ ਦਾ ਆਪਸ ਵਿੱਚ ਪਤੀ ਅਤੇ ਪਤਨੀ ਦਾ ਜੋ ਪਵਿੱਤਰ ਰਿਸ਼ਤਾ ਕਾਇਮ ਹੁੰਦਾ ਹੈ, ਸ਼ੁਰੂ ਹੁੰਦਾ ਹੈ, ਉਹਦੇ ਵਿੱਚ ਫਿਰ ਪਤਨੀ ਅਤੇ ਪਤੀ ਦਾ ਜੋ ਪਿਆਰ ਜੋ ਰਿਸ਼ਤਾ ਨਿਭਦਾ ਹੈ, ਗ੍ਰਿਸ਼ਤ ਆਸ਼ਰਮ ਅੱਗੇ ਚੱਲਦਾ ਹੈ,

ਬੈਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਸੋ ਉਹ ਜੀਵ ਇਸਤਰੀ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਦੀ ਏ, ਜਿਸ ਤਰ੍ਹਾਂ ਸਿਆਣੀ ਬੀਬਾ ਇਹ ਧਿਆਨ ਰੱਖਦੀ ਏ ਵੀ ਮੇਰਾ ਖਾਵੰਦ ਮੇਰਾ ਪਤੀ ਉਹਨੂੰ ਮੇਰਾ ਕਿਸ ਤਰ੍ਹਾਂ ਵਿਚਰਨਾ ਕਿਸ ਤਰ੍ਹਾਂ ਬੋਲਣਾ ਇਤਿਆਦਿ ਪਸੰਦ ਹੈ, ਤੋ ਉਹ ਖੁਸ਼ੀ ਲੈਣ ਦੀ ਕੋਸ਼ਿਸ਼ ਕਰਦੀ ਹੈ। ਸਤਸੰਗਤ ਜੀ ਇਹ ਫਰਸ਼ੀ ਉਦਾਹਰਣਾਂ ਦੇ ਕੇ ਮਹਾਰਾਜ ਨੇ ਸਾਨੂੰ ਅਰਸ਼ੀ ਗੱਲਾਂ ਸਮਝਾਈਆਂ ਨੇ। ਇਸੇ ਪ੍ਰਕਾਰ ਜਿਹੜੀ ਜੀਵ ਇਸਤਰੀ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਾਜੀ ਰਹਿਣਾ ਸਿੱਖ ਲੈਂਦੀ ਹੈ, ਭਾਵ ਜੋ ਵੀ ਅਕਾਲ ਪੁਰਖ ਦੇ ਹੁਕਮ ਵਿੱਚ ਹੋ ਰਿਹਾ ਹੈ ਉਹਦੇ ਉੱਪਰ ਕੋਈ ਐਤਰਾਜ਼ ਨਹੀਂ ਕਰਨਾ, ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਧ ਸੰਗਤ ਜੀ ਸਭ ਤੋਂ ਜ਼ਿਆਦਾ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਵੀ ਮਨੁੱਖ ਨੂੰ ਰਜ਼ਾ ਵਿੱਚ ਰਾਜੀ ਰਹਿਣ ਦੀ ਜਾਂਚ ਆ ਜਾਏ। ਜਿਤਨੀ ਕੁ ਮੈਨੂੰ ਸਮਝ ਆਈ ਹੈ ਗੁਰਬਾਣੀ ਦੀ ਹੁਣ ਤੱਕ ਸਿੱਖਦਿਆਂ ਸਿਖਾਉਂਦਿਆਂ ਪੜ੍ਹਦਿਆਂ ਅਤੇ ਪੜ੍ਹਾਉਂਦਿਆਂ ਉਹ ਇਹ ਹੀ ਆਈ ਹੈ ਵੀ ਰਜ਼ਾ ਵਿੱਚ ਰਾਜੀ ਰਹਿਣ ਦਾ ਵੱਲ ਸਿੱਖ ਲੈਣਾ। ਵਿਦਵਾਨ ਸੱਜਣ ਕਹਿੰਦੇ ਨੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਾਰਾਂਸ਼ ਜਪਜੀ ਸਾਹਿਬ ਹੈ ਔਰ ਸਾਰੀ ਜਪਜੀ ਸਾਹਿਬ ਦਾ ਨਿਚੋੜ ਪਹਿਲੀ ਪੌੜੀ ਹੈ, ਨਾ ਸੁਚਮਤਾ ਰੱਖਣ ਨਾਲ ਪ੍ਰਾਪਤ ਹੋਵੇ, ਨਾ ਮੌਨ ਧਾਰਨ ਨਾਲ ਪ੍ਰਾਪਤ ਹੋਵੇ, ਨਾ ਸਿਆਣਪਾਂ ਵਰਤਣ ਨਾਲ ਪ੍ਰਾਪਤ ਹੋਵੇ, ਨਾ ਬਹੁਤ ਸਾਰੇ ਪਦਾਰਥ ਇਕੱਠੇ ਕਰ ਲੈਣ ਨਾਲ ਪ੍ਰਾਪਤ ਹੋਵੇ,

ਮਾਲਕ ਹੈ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਹੀ ਉਹਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹਨਾ। ਚੁਨਾਂਚੇ ਇਸੇ ਸੰਦਰਭ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1000 ਦੇ ਉੱਤੇ ਸ਼ਬਦ ਹੈ ਮਾਰੂ ਮਹੱਲਾ ਪੰਜਵਾਂ। ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ ਨਾਮ ਰਤਨ ਗੁਣਾ ਹਰ ਬਣ ਜੇ

ਪ੍ਰਲਾਤਾ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਸੇਵਕ ਜਿਹੜਾ ਉਹਦੀ ਬਿਰਤੀ ਇਹ ਹੈ ਰਜਾ ਵਿੱਚ ਰਾਜੀ ਰਹਿਣ ਵਾਲੇ ਦੀ। ਸਾਧ ਸੰਗਤ ਜੀ, ਮਾਨ ਮੋਹ ਆਰ ਲੋਭ ਵਕਾਰਾ ਬੀਓ, ਵਾਹਿਗੁਰੂ ਦੀ ਰਜਾ ਨੂੰ ਸੁਰਤ ਵਿੱਚ ਵਸਾਉਣ ਤੋਂ ਇਲਾਵਾ ਕੋਈ ਮਾਨ, ਕੋਈ ਮੋਹ, ਕਿਸੇ ਪ੍ਰਕਾਰ ਦਾ ਲੋਭ ਆਦਿਕ ਉਹਨੂੰ ਮੈਂ ਆਪਣੀ ਸੁਰਤ ਵਿੱਚ, ਆਪਣੇ ਚੇਤੇ ਵਿੱਚ ਆਉਣ ਹੀ ਨਹੀਂ ਦਿੱਤਾ। ਇੱਕੋ ਹੀ ਕੰਮ ਕੀਤਾ ਵੀ ਨਾਮ ਰਤਨ ਗੁਣਾ ਹਰ ਬਣ ਜੇ, ਵਾਹਿਗੁਰੂ ਦੇ ਨਾਮ ਦਾ ਬਣਜ, ਉਸ ਬਣਜ ਨੂੰ, ਉਸ ਖੇਪ ਨੂੰ ਲਾਦ ਵੱਖਰ ਲੈ ਚਾਲਿਓ। ਇਸ ਪ੍ਰਕਾਰ ਸੇਵਕ ਕੀ ਓੜਕ ਨਿਭਹੀ ਪ੍ਰੀਤ, ਸੇਵਕ ਦੀ ਅਖੀਰ ਤੱਕ ਵਾਹਿਗੁਰੂ ਨਾਲ ਪ੍ਰੀਤ ਨਿਭ ਗਈ। ਪ੍ਰੀਤ ਕਿਵੇਂ ਨਿਭ ਗਈ? ਵੀ ਜੋ ਉਹਦੀ ਰਜਾ ਵਿੱਚ ਹੋਣਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ। ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ, ਜਿਤਨੀ ਜ਼ਿੰਦਗੀ ਪ੍ਰਾਪਤ ਹੋਈ ਸਾਰੀ ਜ਼ਿੰਦਗੀ ਉਹਦੀ ਰਜਾ ਵਿੱਚ ਰਾਜੀ ਰਹਿ ਕੇ ਸ਼ੁਕਰ ਸ਼ੁਕਰ ਕੀਤਾ। ਔਰ ਸੰਸਾਰ ਤੋਂ ਚੱਲਣ ਲੱਗਿਆਂ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਸੁਰਤ ਟਿਕਾਈ ਰੱਖੀ। ਜ਼ਿੰਦਗੀ ਵਿੱਚ ਇਹ ਨਿਯਮ ਬਣਾਇਆ ਵੀ ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁੱਖ ਨਹੀਂ ਮੋੜਿਓ। ਜੋ ਵੀ ਹੁਕਮ ਹੋਇਆ, ਜੋ ਵੀ ਆਗਿਆ ਹੋਈ, ਉਹਦੇ ਤੋਂ ਮੂੰਹ ਨਹੀਂ ਮੋੜਿਆ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਆਤਮਕ ਅਡੋਲਤਾ ਵਿੱਚ ਟਿਕ ਕੇ ਜੇ ਵਾਹਿਗੁਰੂ ਨੇ ਮੈਨੂੰ ਆਪਣੇ ਘਰ ਵਿੱਚ ਰੱਖਿਆ, ਜਿਹੜਾ ਰਹਿਣ ਵਾਸਤੇ ਇੱਥੇ ਸਥੂਲ ਕਰ ਦਿੱਤਾ, ਤੇ ਮੈਂ ਉੱਥੇ ਟਿਕਿਆ ਰਿਹਾ। ਜੇ ਆਗਿਆ ਹੋਈ ਉੱਠ ਚੱਲ ਫਲਾਣੇ ਪਾਸੇ ਨੂੰ, ਤੇ ਝੋਲਾ ਚੁੱਕਿਆ ਤੇ ਉਧਰ ਨੂੰ ਤੁਰ ਪਿਆ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਹਾਹੂ ਕੋ ਦੌੜਿਓ। ਜੇ ਕਿਸੇ ਪਾਸੇ ਜਾਣ ਦਾ ਇਸ਼ਾਰਾ ਹੋਇਆ, ਜੇ ਕਿਸੇ ਪਾਸੇ ਮਾਲਕ ਨੇ ਨੱਥ ਖਿੱਚੀ, ਤੇ ਮੈਂ ਉਧਰ ਨੂੰ ਦੌੜ ਤੁਰਿਆ। ਆ ਗਿਆ ਮੈਂ ਭੁੱਖ ਸੋਈ ਕਰ ਸੂਖਾ, ਉਹਦੀ ਰਜਾ ਵਿੱਚ ਜੇ ਭੁੱਖੇ ਰਹਿਣਾ ਪਿਆ, ਤੇ ਆਖਿਆ ਵਾਹਿਗੁਰੂ ਇਹ ਵੀ ਸ਼ੁਕਰ ਹੈ ਤੇਰਾ, ਇਹਦੇ ਵਿੱਚ ਵੀ ਕੋਈ ਭਲਾ ਹੀ ਹੋਵੇਗਾ। ਸੋਈ ਕਰ ਸੂਖਾ, ਉਹਨੂੰ ਸੁੱਖ ਕਰਕੇ ਜਾਤਾ, ਉਲਾਮਾ ਨਹੀਂ ਦਿੱਤਾ, ਸ਼ਿਕਵੇ ਤੇ ਸ਼ਿਕਾਇਤਾਂ ਨਹੀਂ ਕੀਤੀਆਂ। ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ ਸਾਧ ਸੰਗਤ ਜੀ, ਸੋਗ ਹਰਖ ਨਹੀਂ ਜਾਣੇ, ਕੋਈ ਖੁਸ਼ੀ ਗਮੀ ਦੀ ਪਰਵਾਹ ਨਹੀਂ ਕੀਤੀ, ਆਪਣਾ ਦਿਮਾਗੀ ਤਵਾਜ਼ਨ ਇੱਕੋ ਜਿਹਾ ਬਣਾਈ ਰੱਖਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾਕੇ ਕੰਚਨ, ਮਾਟੀ ਮਾਨੈ ਵਾਲੀ ਅਵਸਥਾ। ਸੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਇਓ ਕਿਰਪਾਲ ਠਾਕੁਰ ਸੇਵਕ ਕੋ ਸਵਰੇ ਹਾਲਤ ਪਲਾਤਾ। ਜਦੋਂ ਮੈਂ ਵਾਹਿਗੁਰੂ ਦੀ ਰਜਾ ਵਿੱਚ ਰਾਜੀ ਰਹਿਣ ਦਾ ਵੱਲ ਸਿੱਖ ਲਿਆ, ਤੇ ਫਿਰ ਮੇਰਾ ਮਾਲਕ ਮੇਰੇ ਉੱਤੇ ਪ੍ਰਸੰਨ ਹੋ ਗਿਆ। ਉਹਨੇ ਪ੍ਰਸੰਨ ਹੋ ਕੇ ਮੇਰਾ ਹਾਲਤ ਪਲਤ ਲੋਕ ਪਰਲੋਕ ਦੋਵੇਂ ਸਵਾਰ ਦਿੱਤੇ। ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ। ਉਹ ਸੇਵਕ ਫਿਰ ਆਪਣਾ ਜੀਵਨ ਕਾਮਯਾਬ ਕਰ ਗਿਆ, ਉਹ ਧੰਨਤਾ ਦਾ ਪਾਤਰ ਬਣ ਗਿਆ। ਸੋ ਸਾਰੇ ਹੀ ਸ਼ਬਦ ਵਿੱਚ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਰਜਾ ਵਿੱਚ ਰਾਜੀ ਰਹਿਣ ਦਾ ਵੱਲ ਦੱਸਿਆ। ਜਿਸ ਤਰ੍ਹਾਂ ਦਾ ਉਹ ਵੇਸ ਕਰਾਵੇ ਉਸ ਤਰ੍ਹਾਂ ਦਾ ਵੇਸ ਕਰੋ, ਜਿਸ ਤਰ੍ਹਾਂ ਦੇ ਹਾਲਾਤ ਵਿੱਚ ਉਹ ਰੱਖਣਾ ਚਾਹੇ ਉਸ ਤਰ੍ਹਾਂ ਦੇ ਹਾਲਾਤਾਂ ਵਿੱਚ ਰਹਿ ਕੇ ਉਸ ਦਾ ਸ਼ੁਕਰ ਸ਼ੁਕਰਾਨਾ ਕਰੋ। ਜੇ ਰਜਾ ਵਿੱਚ ਰਾਜੀ ਰਹਿਣ ਦਾ ਵੱਲ ਨਹੀਂ ਆਇਆ

ਲੈ ਸੱਚ ਨਾਉ। ਜੇ ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜੀਵ ਇਸਤਰੀ ਆਪਣੇ ਮਨ ਵਿੱਚ ਮੰਨ ਲਵੇ ਤਾਂ ਉਹ ਸੁਹਾਗਣ ਹੈ, ਭਾਵ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਚੜ੍ਹਦੀ ਹੈ। ਇਹ ਤੇ ਸਤਸੰਗਤ ਉਦਾਹਰਨਾਂ ਨੇ, ਜਿਹੜੀ ਸੁਹਾਗਣ ਦੀ ਉਦਾਹਰਣ ਹੈ, ਕੰਤ ਦੀ ਉਦਾਹਰਣ ਹੈ, ਪਤੀ ਪਤਨੀ ਦੀ ਉਦਾਹਰਣ ਹੈ, ਇਹ ਗੁਰਮੁਖੋ ਸਾਨੂੰ ਗੱਲ ਸਮਝਾਉਣ ਵਾਸਤੇ ਹੈ। ਉਂਝ ਜਦੋਂ ਸੱਚੇ ਪਾਤਸ਼ਾਹ ਜੈਂਡਰ ਦੀ ਗੱਲ ਕਰਦੇ ਨੇ ਨਾ, ਉਦੋਂ ਕਹਿੰਦੇ ਨੇ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਮੇਲ ਅਕਾਲ ਪੁਰਖ ਹੀ ਹੈ। ਸਾਡੀ ਸਾਰੇ ਜਿੰਨੇ ਵੀ ਜੈਂਡਰ ਦੁਨੀਆਂ ਤੇ ਬਣੇ ਨੇ ਨਾ, ਸਾਰਿਆਂ ਨੂੰ ਫੀਮੇਲ ਦੇ ਰੂਪ ਵਿੱਚ ਅੱਗੇ ਰੱਖ ਕੇ ਗੱਲਾਂ ਵਿਚਾਰਾਂ ਸਾਧ ਸੰਗਤ ਜੀ ਸਮਝਾਈਆਂ ਗਈਆਂ ਨੇ। ਮੈਂ ਬੇਨਤੀ ਕਰ ਰਿਹਾ ਸਾਂ ਬਈ ਜੇ ਕੋਈ ਸੁਹਾਗਣ ਇਸਤਰੀ ਸ਼ਿੰਗਾਰ ਤੇ ਬਹੁਤ ਕਰੇ, ਸੁੰਦਰ ਵੀ ਹੋਵੇ, ਫੱਬੇ ਵੀ, ਪਰ ਪਤੀ ਦੀ ਆਗਿਆ ਦਾ ਪਾਲਣ ਨਾ ਕਰੇ ਤੇ ਫਿਰ ਉਹਦੀ ਖੁਸ਼ੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦੀ। ਘਰ ਵਿੱਚ ਭਾਵ ਅੱਛਾ ਵਾਤਾਵਰਣ ਨਹੀਂ ਬਣਦਾ, ਘਰ ਵਿੱਚ ਕਲੇਸ਼ ਰਹਿੰਦਾ। ਇਸੇ ਪ੍ਰਕਾਰ ਜੀਵ ਇਸਤਰੀ ਭਾਵੇਂ ਧਾਰਮਿਕ ਕੱਪੜੇ ਜਿੰਨੇ ਮਰਜ਼ੀ ਪਾ ਲਵੇ, ਕੋਈ ਬਪਤਿਸਮਾ ਲੈ ਲਵੇ, ਕੋਈ ਸੁਨਤ ਕਰਾ ਲਵੇ, ਕੋਈ ਜਨੇਊ ਪਾ ਲਵੇ, ਕੋਈ ਮੇਰੇ ਵਾਂਗੂ ਵਿਖਾਵੇ ਦਾ ਗਾਤਰਾ ਠੋਕੀ ਫਿਰੇ, ਜੇ ਗੁਰਮੁਖੋ ਰਜਾ ਵਿੱਚ ਰਾਜੀ ਰਹਿਣ ਦਾ ਵੱਲ ਨਹੀਂ ਆਇਆ ਤੇ ਫਿਰ ਧਾਰਮਿਕ ਲਿਬਾਸ ਬਹੁਤਾ ਸਾਡੇ ਲਈ ਸਾਰਥਕ ਨਹੀਂ ਹੁੰਦਾ। ਹਾਂ, ਇਹ ਜ਼ਰੂਰ ਹੈ ਬਈ ਜੇ ਸਾਡੇ ਅੰਦਰ ਵੀ ਧਰਮ ਹੋਵੇ ਤੇ ਬਾਹਰ ਵੀ ਧਰਮ ਹੋਵੇ ਫਿਰ ਮੰਜ਼ਲ ਮਿਲ ਜਾਂਦੀ ਹੈ। ਜਿਵੇਂ ਚਿੱਠੀ ਦੇ ਅੰਦਰ ਵੀ ਉਹ ਲਿਖਿਆ ਹੋਵੇ ਸੁਨੇਹਾ ਜਿਹੜਾ ਅਸੀਂ ਰਿਸ਼ਤੇਦਾਰ ਨੂੰ, ਸੱਜਣ ਮਿੱਤਰ ਨੂੰ ਭੇਜਣਾ ਚਾਹੁੰਦੇ ਹਾਂ। ਘਰ ਵਿੱਚ ਸ਼ਾਦੀ ਹੈ, ਘਰ ਵਿੱਚ ਵਿਆਹ ਹੈ, ਹੁਣ ਵਰਗਾ ਸਮਾਂ ਨਹੀਂ ਸੀ ਕਿ ਸੋਸ਼ਲ ਮੀਡੀਏ ਰਾਹੀਂ ਵੀ ਖਬਰਾਂ ਪਹੁੰਚ ਜਾਂਦੀਆਂ ਨੇ, ਇਲੈਕਟ੍ਰੋਨਿਕ ਮੀਡੀਏ ਰਾਹੀਂ ਵੀ ਜਿਹੜੇ ਵੱਡੇ ਵੱਡੇ VVIP ਲੋਕ ਨੇ ਉਹਨਾਂ ਦੇ ਬੱਚਿਆਂ ਦੇ ਵਿਆਹ ਦੀ ਕਈ ਕਈ ਮਹੀਨੇ ਪਹਿਲਾਂ ਵਿਗਿਆਪਨ ਆਉਣੇ ਸ਼ੁਰੂ ਹੋ ਜਾਂਦੇ ਨੇ। ਉਦੋਂ ਚਿੱਠੀ ਪੱਤਰ ਦਾ ਜ਼ਮਾਨਾ ਸੀ ਅਤੇ ਢੇਰ ਸਾਰੀਆਂ ਚਿੱਠੀਆਂ ਲਿਆ ਕੇ ਰੱਖੀਆਂ ਅਤੇ ਲਿਖਣੀਆਂ ਸ਼ੁਰੂ ਕੀਤੀਆਂ, ਵਿੱਚ ਸਮਾਨ ਇੱਕੋ ਜਿਹਾ ਸੀ, ਲਿਖ ਤੋਂ ਫਲਾਣਾ ਸਿੰਘ ਅੱਗੇ ਫਲਾਣਾ, ਇੱਥੇ ਸਭ ਰਾਜੀ ਖੁਸ਼ੀ ਏ, ਤੁਹਾਡੀ ਰਾਜੀ ਖੁਸ਼ੀ ਪਰਮਾਤਮਾ ਪਾਸੋਂ ਨੇਕ ਚਾਹੁੰਦੇ ਹਾਂ, ਫਿਰ ਮਤਲਬ ਦੀ ਗੱਲ ਸ਼ੁਰੂ ਹੁੰਦੀ ਹੁੰਦੀ ਸੀ। ਮੈਂ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖੀਆਂ ਹੀ ਵੀ ਨੇ ਅਤੇ ਪੜ੍ਹੀਆਂ ਵੀ ਨੇ ਬੜੀਆਂ, ਫਿਰ ਮਤਲਬ ਦੀ ਗੱਲ ਸ਼ੁਰੂ ਹੁੰਦੀ ਸੀ ਵੀ ਭਰਾ ਜੀ ਬੱਚੇ ਦਾ ਵਿਆਹ ਏ, ਫਲਾਂ ਤਰੀਕ ਏ, ਫਲਾਂ ਵਾਰ ਏ, ਅਤੇ ਫਲਾਂ ਜਗ੍ਹਾ ਦੇ ਉੱਤੇ ਜੰਜ ਜਾਣੀ ਹੈ ਬਰਾਤ, ਅਤੇ ਇਸ ਤਰ੍ਹਾਂ ਦੇ ਖੁਸ਼ੀ ਦੇ ਮੌਕੇ 'ਤੇ ਭਰਾਵਾਂ ਰਿਸ਼ਤੇਦਾਰਾਂ ਨਾਲ ਹੀ ਚੰਗੇ ਲੱਗੀਦਾ, ਤੁਸੀਂ ਸਾਰੇ ਪਰਿਵਾਰ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਹੋ ਸਕੇ ਤਾਂ 5-7-10 ਦਿਨ ਗੇਤਾ ਹੀ ਆ ਜਾਣਾ, ਇੱਦਾਂ ਲਿਖਿਆ ਹੁੰਦਾ ਸੀ। ਇਹ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ, ਆਪ ਲਿਖੀਆਂ, ਆਪ ਪੜ੍ਹੀਆਂ ਗੱਲਾਂ। ਅੱਛਾ, ਹੁਣ ਅੰਦਰ ਜੋ ਲਿਖਣਾ ਸੀ ਲਿਖ ਦਿੱਤਾ, ਬਾਹਰ ਪਤਾ ਵੀ ਲਿਖ ਦਿੱਤਾ, ਤੂੰ ਵੀ ਲਿਖ ਦਿੱਤਾ, ਫਰੋਮ ਵੀ ਲਿਖ ਦਿੱਤਾ, ਹੁਣ ਉਹ ਚਿੱਠੀ ਮੰਜ਼ਲਾ ਮਾਰਦੀ ਹੋਈ ਪਹੁੰਚ ਗਈ, ਰੰਗ ਲੱਗਾ ਹੋਇਆ ਸੀ, ਸਮਝ ਗਿਆ ਵੀ ਖੁਸ਼ੀ ਦੀ ਚਿੱਠੀ ਹੈ, ਮੱਥੇ ਨੂੰ ਲਾਈ ਚੁੰਮੀ, ਖੋਲ ਕੇ ਪੜ੍ਹੀ, ਪ੍ਰਸੰਨਤਾ ਪ੍ਰਾਪਤ ਹੋਈ। ਹੁਣ ਇੱਕ ਹੋਰ ਚਿੱਠੀ ਲਿਖੀ, ਉਹਦੇ ਅੰਦਰ ਤੇ ਮਟੀਰੀਅਲ ਲਿਖ ਦਿੱਤਾ, ਵਿਆਹ ਦਾ ਵੇਰਵਾ ਲਿਖ ਦਿੱਤਾ, ਪਰ ਜਦੋਂ ਬਾਹਰ ਪਤਾ ਪਾਉਣਾ ਸੀ ਚਿੱਠੀ ਬੰਦ ਕਰਕੇ, ਉਹ ਬਿਨਾਂ ਪਤਾ ਪਾਏ ਕੋਈ ਵਿੱਚ ਆ ਗਿਆ ਹੋਣਾ, ਗੱਲਬਾਤ ਕਰਦਿਆਂ ਕਰਦਿਆਂ ਉਹ ਪਤਾ ਲਿਖਿਆ ਹੀ ਨਾ, ਨਵੀਂ ਚਿੱਠੀ ਚੁੱਕ ਲਈ, ਉਹ ਉਸਰੇ ਵਿੱਚ ਰੱਖ ਦਿੱਤੀ, ਉਹ ਚਿੱਠੀ ਵੀ ਪੋਸਟ ਕਰ ਦਿੱਤੀ। ਡਾਕੀਆ ਆਇਆ, ਉਹਨੇ ਡੱਬਾ ਖੋਲਿਆ, ਸਾਰੀਆਂ ਚਿੱਠੀਆਂ ਵੱਖ ਵੱਖ ਝੋਲਿਆਂ 'ਚ ਪਾ ਦਿੱਤੀਆਂ, ਸਟੇਟ ਵਾਈਜ, ਡਿਸਟ੍ਰਿਕਟ ਵਾਈਜ, ਪਰ ਜਦੋਂ ਉਹਦੀ ਵਾਰੀ ਆਈ ਕਹਿਣ ਲੱਗਾ ਇਹਨੂੰ ਪਾਵਾਂ ਕਿਹੜੇ ਝੋਲੇ 'ਚ, ਇਹਦੇ ਬਾਹਰ ਤਾਂ ਪਤਾ ਹੀ ਕੋਈ ਨਹੀਂ ਲਿਖਿਆ,
ਸੋਚ ਸੋਚ ਕੇ ਸੋਚ ਸੋਚ ਕੇ ਉਹਨੇ ਉਹ ਇਨਲੈਂਡ ਉਹ ਚਿੱਠੀ ਵਾਪਸ ਡੱਬੇ ਵਿੱਚ ਰੱਖ ਦਿੱਤੀ। ਉੱਥੇ ਪਈ ਪਈ ਸੜ ਗਈ। ਕਿਉਂ? ਕਿਉਂਕਿ ਉਹਦੇ ਅੰਦਰ ਤੇ ਸਾਰਾ ਹਾਲ ਮਲੂਮ ਹੈ, ਸਾਰਾ ਪਤਾ ਹੈ, ਪਰ ਉਹਦੇ ਬਾਹਰ ਪਤਾ ਲਿਖਣਾ, ਐਡਰੈਸ ਲਿਖਣਾ ਉਹ ਭੁੱਲ ਗਿਆ ਸੀ, ਇਸ ਲਈ ਉਹ ਚਿੱਠੀ ਉੱਥੇ ਪਈ ਰਹੇਗੀ। ਹੁਣ ਇੱਕ ਚਿੱਠੀ ਹੋਰ ਸੀ, ਉਹਦੇ ਬਾਹਰ ਪਤਾ ਲਿਖ ਦਿੱਤਾ ਸੀ, ਟੂ ਵੀ ਲਿਖ ਦਿੱਤਾ ਸੀ, ਫਰੋਮ ਵੀ ਲਿਖ ਦਿੱਤਾ ਸੀ, ਪਰ ਉਹਦੇ ਅੰਦਰ ਕੁਝ ਨਹੀਂ ਸੀ ਲਿਖਿਆ। ਚਿੱਠੀ ਭੁਲੇਖੇ ਨਾਲ ਬੰਦ ਹੋ ਗਈ, ਉਹ ਮੰਜ਼ਿਲ ਤੇ ਵੀ ਪਹੁੰਚ ਗਈ ਤੇ ਜਦੋਂ ਹੱਥ ਵਿੱਚ ਲੈ ਕੇ ਖੋਲ੍ਹੀ ਤੇ ਉਹਦੇ ਅੰਦਰ ਕੁਛ ਵੀ ਨਹੀਂ ਸੀ, ਊੜਾ ਏੜਾ ਈੜੀ ਏ ਬੀ ਸੀ ਅਲਫ ਬੇ ਤੇ ਕੁਛ ਨਹੀਂ ਸੀ। ਉਹ ਚਿੱਠੀ ਮੰਜ਼ਿਲ ਤੇ ਪਹੁੰਚ ਕੇ ਵੀ ਕੁਝ ਸਵਾਰ ਨਹੀਂ ਸਕੀ। ਗੁਰਮੁਖੋ, ਬੇਨਤੀ ਕਰਨ ਤੋਂ ਮੁਰਾਦ ਜਿਹਦੇ ਅੰਦਰ ਕਹਿੰਦਾ ਮੇਰੇ ਸਿੱਖੀਏ ਮੈਨੂੰ ਧਾਰਮਿਕ ਚਿੰਨ੍ਹਾਂ ਦੀ ਲੋੜ ਨਹੀਂ, ਉਹ ਵੀ ਅਧੂਰਾ ਹੈ। ਤੇ ਜਿਹੜਾ ਬਾਹਰੋਂ ਭੇਸ ਬਣਾ ਲਵੇ ਅੰਦਰ ਕਣੀ ਨਹੀਂ, ਉਹ ਵੀ ਅਧੂਰਾ ਹੈ। ਪੂਰਾ ਕੌਣ ਹੈ? ਜਿਹਦੇ ਅੰਦਰ ਵੀ ਚਿੱਠੀ ਦੇ ਕੁਛ ਲਿਖਿਆ ਹੋਇਆ ਹੈ, ਜਿਹਦੇ ਬਾਹਰ ਪ੍ਰੋਪਰ ਪਤਾ ਐਡਰੈਸ ਵੀ ਪਾਇਆ ਹੋਇਆ, ਉਹ ਮੰਜ਼ਿਲ ਤੇ ਵੀ ਪਹੁੰਚ ਜਾਂਦੀ ਹੈ, ਜਿਹੜਾ ਮੈਸੇਜ ਉੱਥੇ ਪਹੁੰਚਾਉਣਾ ਸੀ ਉਹ ਵੀ ਲੈ ਕੇ ਪਹੁੰਚ ਗਈ ਹੈ। ਇਸੇ ਪ੍ਰਕਾਰ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ। ਅੱਜ ਗੁਰੂ ਸਾਹਿਬ ਜ਼ੋਰ ਦੇ ਰਹੇ ਨੇ ਬਈ ਰਜਾ ਵਿੱਚ ਰਾਜੀ ਰਹਿਣਾ ਸਿੱਖ, ਅੰਦਰੋਂ ਧਰਮੀ ਬਣ, ਫਿਰ ਤੂੰ ਧਰਮੀਆਂ ਵਾਲੇ ਕੱਪੜੇ ਪਾ, ਮੁਬਾਰਕ ਹੈ। ਨਹੀਂ ਤੇ ਸਾਧ ਸੰਗਤ ਜੀ ਕੋਈ ਝੂਠੀ ਮੂਠੀ ਦਾ ਥਾਣੇਦਾਰ ਬਣ ਗਏ ਨਾ, ਥਾਣੇਦਾਰ ਕੱਪੜੇ ਉਸ ਤਰ੍ਹਾਂ ਦੇ ਪਾ ਲਏ, ਲੋਕਾਂ ਨੂੰ ਦਬਕੇ ਮਾਰੇ, ਉਗਰਾਹੀ ਕਰੇ, ਤੇ ਹੌਲੀ ਹੌਲੀ ਹੌਲੀ ਹੌਲੀ ਪਤਾ ਲੱਗ ਜਾਏ ਵੀ ਫਲਾਣਾ ਬੰਦਾ ਨਕਲੀ ਥਾਣੇਦਾਰ ਹੈ, ਤੇ ਫਿਰ ਜਿਹੜੀ ਅਸਲੀ ਪੁਲਿਸ ਹੈ ਉਹਨੂੰ ਪਕੜ ਲੈਂਦੀ ਹੈ, ਉਹਦੇ ਤੇ ਮੁਕੱਦਮਾ ਵੀ ਹੁੰਦਾ, ਉਹਨੂੰ ਝਿੜਕ ਝੰਬ ਵੀ ਹੁੰਦੀ ਹੈ, ਉਹਦੀ ਕਈ ਵਾਰ ਕੁੱਟਮਾਰ ਵੀ ਹੁੰਦੀ ਹੈ। ਕਿਉਂ? ਕਿਉਂਕਿ ਉਹ ਨਕਲੀ ਥਾਣੇਦਾਰ ਹੈ। ਇਸੇ ਪ੍ਰਕਾਰ ਜਦੋਂ ਨਕਲੀ ਸਿੱਖ ਵੀ ਪਕੜਿਆ ਜਾਂਦਾ ਦਰਗਾਹ ਵਿੱਚ, ਫਿਰ ਬਈ ਉਹਦੀ ਉੱਥੇ ਆਦਰ ਤੇ ਨਹੀਂ ਹੁੰਦਾ, ਅਨਾਦਰ ਤੇ ਸਹਿਣਾ ਪੈਂਦਾ। ਇਸ ਵਾਸਤੇ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਸੁਹਬ ਤਾਂ ਸੁਹਾਗਣੀ ਜਾਂ ਮਨ ਲੈ ਸੱਚ ਨਾਉ। ਜੇ ਤੂੰ ਸਦਾ ਤੇਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮੰਨ ਲਵੇ ਤੇ ਫਿਰ ਕੀ ਹੋਵੇਗਾ? ਮੰਨੈ ਜਮ ਕੈ ਸਾਥ ਨਾ ਜਾਏ। ਜਿਹੜੇ ਨਾਮ ਨੂੰ ਮੰਨ ਲੈਂਦੇ ਨੇ ਉਹਨਾਂ ਦਾ ਜਮਾਂ ਨਾਲ ਵਾਸਤਾ ਹੀ ਨਹੀਂ ਗਾ ਪੈਂਦਾ ਸਾਧ ਸੰਗਤ ਜੀ, ਤੇ ਜਿਹੜੇ ਨਹੀਂ ਮੰਨਦੇ ਉਹਨਾਂ ਦਾ ਜਿਉਂਦੇ ਜੀ ਵੀ ਜਮਾਂ ਨਾਲ ਵਾਸਤਾ, ਅੰਤਮ ਸਮੇਂ ਵੀ ਜਮਾਂ ਨਾਲ ਵਾਸਤਾ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਨੇ ਤੇ ਸਮਝਾ ਰਹੇ ਨੇ ਕਿ ਤਾਂ ਤੂੰ ਸੁਹਾ

ਪਰਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਇਹ ਮੰਨਣ ਦੀ ਬਰਕਤ ਹੈ ਸਾਧ ਸੰਗਤ ਜੀ।

ਆਗਿਆ ਸਤ ਸਤ ਕਰ ਮਾਨੀ। ਸਤ ਸੰਗਤ ਜੀ, ਇੱਕ ਪਾਸੇ ਗੁਰੂ ਅਰਜਨ ਸਾਹਿਬ ਆਪਣੇ ਪਿਤਾ ਗੁਰੂ ਰਾਮਦਾਸ ਦੀ ਆਗਿਆ ਦਾ ਪਾਲਣ ਕਰਨ ਵਾਲੇ, ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ। ਇੱਕ ਪਾਸੇ ਬਾਬਾ ਪਿਰਥੀ ਚੰਦ ਉਹਨਾਂ ਦਾ ਵੱਡਾ ਸਪੁੱਤਰ, ਤੇ ਸਤਿਗੁਰੂ ਨੇ ਇੱਕ ਦਿਨ ਭਰੀ ਸੰਗਤ ਵਿੱਚ ਕਿਹਾ ਸੀ, ਸਾਧ ਸੰਗਤ ਜੀ, ਹੈ ਤੇ ਮੇਰਾ ਪੁੱਤਰ ਪਰ ਇਹ ਮੀਣਾ ਏ। ਮੀਣਾ ਜਾਂ ਮੀਸਣਾ ਉਹਨੂੰ ਕਹਿੰਦੇ ਜਿਹੜਾ ਉਪਰੋਂ ਬੜੇ ਮਿੱਠੇ ਮਿੱਠੇ ਬੋਲ ਬੋਲੇ, ਬੜੇ ਚੰਗੇ ਚੰਗੇ ਬਚਨ ਕਰੇ, ਤੁਹਾਨੂੰ ਲੱਗੇ ਵੀ ਇਹ ਤੇ ਮੇਰਾ ਬੜਾ ਹਿਤੂ ਏ, ਪਰ ਵਿੱਚੋਂ ਬੁਰਾ ਸੋਚੇ, ਬੁਰਾ ਚਿਤਵੇ, ਬੁਰਾ ਕਰੇ, ਉਹਨੂੰ ਮੀਣਾ ਕਹਿੰਦੇ ਨੇ। ਭਾਈ ਗੁਰਦਾਸ ਜੀ ਉਦੋਂ ਕੋਲ ਖੜੇ ਸਨ, ਫਿਰ ਉਹਨਾਂ ਨੇ 2-3 ਵਾਰਾਂ ਪੰਜਾਬੀ ਵਿੱਚ ਮੀਣਿਆਂ ਦੇ ਉੱਤੇ ਲਿਖ ਦਿੱਤੀਆਂ। ਉਹਨਾਂ ਨੇ ਜੋ ਵੇਖਿਆ ਨਾ ਪਿਰਥੀ ਚੰਦ ਦਾ ਸੁਭਾਅ, ਪਿਰਥੀ ਚੰਦ ਦੀਆਂ ਗਤੀਵਿਧੀਆਂ, ਉਹਨਾਂ ਨੇ 22 ਨੇਮ ਤੇ ਉਹਨਾਂ ਦੇ ਨਹੀਂ ਲਿਖਿਆ, ਪਰ ਮੀਣਿਆਂ ਦੇ ਉੱਤੇ ਉਹਨਾਂ ਨੇ ਫਿਰ ਬੜਾ ਕੁਛ ਲਿਖਿਆ। ਸੋ ਗੁਰੂ ਨੂੰ ਕੌਣ ਭਾਂਦਾ ਹੈ ਸਾਧ ਸੰਗਤ ਜੀ? ਜਿਹੜਾ ਮੀਣਾ ਨਹੀਂ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ, ਜਿਹੜਾ ਭੋਲਾ ਹੈ, ਭੋਲੇ ਪਾਏ ਮਿਲੇ ਰਘੁਰਾਇਆ, ਚਤੁਰਾਈ ਨਾਲ ਚਤੁਰ ਭੁਜ ਪਾਈਏ, ਚਲਾਕੀਆਂ ਨਾਲ ਉਸ ਚਤੁਰ ਭੁਜ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਸਰੂਪ ਸਾਧ ਸੰਗਤ ਜੀ,

ਅਮਰਦਾਸ ਮਹਾਰਾਜ ਕਹਿੰਦੇ ਸਤਿਗੁਰ ਆਪਣਾ ਮਨਾਏ ਲੈ, ਇਹ ਸ਼ਿੰਗਾਰ ਹੈ। ਗੁਰੂ ਦੀ ਖੁਸ਼ੀ ਪ੍ਰਾਪਤ ਕਰ, ਰੂਪ ਚੜ੍ਹੀ ਤਾਂ ਅਗਲਾ, ਤੇਰੇ ਤੇ ਬਹੁਤ ਰੂਪ ਚੜ੍ਹੇਗਾ। ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ। ਆ ਦੁਨਿਆਵੀ ਸ਼ਿੰਗਾਰ ਤੇ ਮੈਲੇ ਹੋ ਜਾਂਦੇ, ਰੋਜ਼ ਸ਼ਿੰਗਾਰ ਕਰਨਾ ਪੈਂਦਾ, ਰੋਜ਼ ਬਸਤਰ ਬਦਲਣੇ ਪੈਂਦੇ ਨੇ। ਪਰ ਜੇ ਤੂੰ ਸਤਿਗੁਰੂ ਨੂੰ ਮਨਾਉਣ ਵਾਲਾ, ਸਤਿਗੁਰੂ ਵਾਲੇ ਬਣ ਕੇ ਦਸੀ ਕਾਰ ਦੇ ਉੱਤੇ ਤੁਰ ਕੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰ ਨਾਮ ਤੇ ਆਵੇ, ਇਹ ਕਾਰ ਕਰ ਲਈ, ਇਹ ਸ਼ਿੰਗਾਰ ਬਣਾ ਲਿਆ, ਤੇ ਫਿਰ ਇਹ ਸ਼ਿੰਗਾਰ ਕਦੀ ਮੈਲਾ ਨਹੀਂ ਹੁੰਦਾ।

ਮੈਂ ਕੱਪੜੇ ਤੇ ਸੁਹਾਗਣਾਂ ਵਾਲੇ ਪਾ ਲਏ ਨੇ, ਮੈਂ ਵਰਦੀ ਤੇ ਗੁਰਸਿੱਖਾਂ ਵਾਲੀ ਧਾਰਨ ਕਰ ਲਈ ਹੈ, ਪਰ ਮੈਂ ਸੱਚੀ ਮੁੱਚੀ ਦਾ ਅਜੇ ਗੁਰਸਿੱਖ ਬਣ ਨਹੀਂ ਸਕਿਆ। ਲੋਕੋ ਹੇ ਲੋਕੋ ਲੋਕਾਂ ਵੇ ਹਉ ਮੈਂ ਸੂਹਵੀ ਸੂਹਾ ਵੇਸ ਕਰੀ ਵੇਸੀ ਸ਼ੋ ਨਾ ਪਾਈਏ ਕਰ ਕਰ ਵੇਸ ਰਹੀ। ਭਾਵੇਂ ਕਿੰਨੇ ਕੱਪੜੇ ਬਦਲ ਬਦਲ ਕੇ ਧਾਰਮਿਕ ਲਿਬਾਸ ਸੋਹਣੇ ਸੋਹਣੇ ਪਾ ਕੇ ਰੰਗ ਬਿਰੰਗੇ ਗਾਤਰੇ ਪਾ ਪਾ ਕੇ ਵੇਖ ਲਿਆ ਏ, ਕੇਵਲ ਬਸਤਰ ਬਦਲਣ ਨਾਲ ਰੰਗ ਬਦਲਣ ਨਾਲ ਲਿਬਾਸ ਬਦਲਣ ਨਾਲ ਗੱਲ ਨਹੀਂ ਬਣਦੀ। ਤੁਹਾਨੂੰ ਚੋਲੇ ਵਿੱਚ ਮੇਰੇ ਵਰਗਾ ਕੋਈ ਪਖੰਡੀ ਵੀ ਮਿਲ ਜਾਏਗਾ, ਤੁਹਾਨੂੰ ਪੈਂਟ ਸ਼ਰਟ ਵਿੱਚ ਕੋਈ ਬਹੁਤ ਉੱਚੀ ਆਤਮਕ ਅਵਸਥਾ ਵਾਲਾ ਵੀ ਮਿਲ ਜਾਏਗਾ, ਇਹਦਾ ਕੱਪੜਿਆਂ ਨਾਲ ਕੋਈ ਬਹੁਤਾ ਸਰੋਕਾਰ ਨਹੀਂ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰ ਰਹੇ ਨੇ ਤੇ ਕਹਿ ਰਹੇ ਨੇ ਵੇਸੀ ਸ਼ੋ ਨਾ ਪਾਈਐ। ਮਹਾਰਾਜ ਕਹਿਣ ਲੱਗੇ ਮੇਰਾ ਅਨੁਭਵ ਜੀ, ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ, ਕਰ ਕਰ ਵੇਸ ਰਹੀ, ਰਹੀ ਦੇ ਅਰਥ ਨੇ ਰਹਿ ਜਾਣਾ, ਥੱਕ ਜਾਣਾ, ਅੱਕ ਜਾਣਾ। ਨਾਨਕ ਤਿੰਨੀ ਸ਼ੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ। ਹੁਣ ਉਤਲੇ ਸ਼ਲੋਕ ਵਿੱਚ ਕੀ ਕਿਹਾ ਸੀ, ਸਤਿਗੁਰ ਆਪਣਾ ਮਨਾਏ ਲੈ। ਦੂਜੇ ਸ਼ਲੋਕ ਦਾ ਨਿਚੋੜ ਕੀ ਹੈ, ਜਿੰਨੀ ਗੁਰ ਕੀ ਸਿੱਖ ਸੁਣੀ। ਸੰਗਤ ਜੀ, ਗੁਰੂ ਦੀ ਸਿੱਖਿਆ ਸੁਣਾਉਣੀ ਔਖੀ ਨਹੀਂ। ਇੱਕ ਮੈਂ ਬੇਨਤੀ ਬੜੀ ਇਮਾਨਦਾਰੀ ਨਾਲ ਕਰਾਂ, ਗੁਰੂ ਦੀ ਸਿੱਖਿਆ ਜਿਵੇਂ ਮੈਂ ਬੈਠ ਕੇ ਸੁਣਾ ਰਿਹਾ ਇਹ ਬਹੁਤ ਔਖੀ ਨਹੀਂ ਹੈ, ਪਰ ਇਹ ਸੁਣਨੀ ਬਹੁਤ ਔਖੀ ਹੈ। ਉਹਦਾ ਇੱਕ ਪ੍ਰਮਾਣ ਦਿਆਂ ਤੁਹਾਨੂੰ, ਤੁਸੀਂ ਮੈਨੂੰ ਕਦੀ ਇੱਥੇ ਚੌਂਕੜੀ ਮਾਰ ਕੇ ਬੈਠਾ ਵੇਖਿਆ ਕੀਰਤਨ ਸੁਣਦੇ ਨੂੰ, ਪਾਠ ਸੁਣਦੇ ਨੂੰ, ਕਥਾ ਸੁਣਦੇ ਨੂੰ? ਤੁਸੀਂ ਕਹੋਗੇ ਨਹੀਂ ਵੇਖਿਆ। ਕਦੀ ਸਾਡੇ ਲਾੜੇ ਨੂੰ ਕੀਰਤਨ ਸੁਣਦੇ ਵੇਖਿਆ, ਪਾਠ ਸੁਣਦੇ ਵੇਖਿਆ? ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ, ਸੁਣਾਉਣਾ ਬਹੁਤ ਆਸਾਨ ਹੈ, ਸੁਣਨਾ ਇਤਨਾ ਆਸਾਨ ਨਹੀਂ। ਜਦੋਂ ਕੋਈ ਕਥਾ ਕਰਦਾ, ਕੋਈ ਗੱਲ ਦਿਲਚਸਪ ਹੁੰਦੀ ਹੈ, ਕੋਈ ਨਹੀਂ ਹੁੰਦੀ, ਕੋਈ ਐਗਜ਼ੈਂਪਲ ਇੰਟਰਸਟਿੰਗ ਹੁੰਦੀ ਹੈ, ਕੋਈ ਨਹੀਂ ਹੁੰਦੀ, ਪਰ ਅਸ਼ਕੇ ਜਾਈਏ ਗੁਰਸਿੱਖਾਂ ਦੇ, ਭਾਵੇਂ ਥੋੜ੍ਹੀ ਜਿਹੀ ਵਿਚਕਾਰ ਰਸ ਆ ਰਿਹਾ, ਭਾਵੇਂ ਥੋੜ੍ਹੀ ਜਿਹੀ ਬੇਰਸੀ ਪੈਦਾ ਹੋ ਰਹੀ, ਮਨ ਨੂੰ ਮਾਰ ਕੇ ਬੈਠੇ ਰਹਿਣਾ, ਬੈਠੇ ਰਹਿਣਾ, ਬੈਠੇ ਰਹਿਣਾ, ਜੁੜੇ ਰਹਿਣਾ, ਉਹ ਇੱਕ ਦਿਨ ਬਾਅਦ ਬਣ ਜਾਂਦੀ। ਇਸ ਲਈ ਕੀ ਕਰ, ਜਿੰਨੀ ਗੁਰ ਕੀ ਸਿੱਖ ਸੁਣੀ। ਇਹ ਭਾਵੇਂ ਸਾਧ ਸੰਗਤ ਜੀ ਮੈਂ ਕਿਸ ਤਰ੍ਹਾਂ ਦਾ ਹੀ ਹੋਵਾਂ, ਆਹ ਜਿਹੜੀ ਗੁਰੂ ਦੀ ਸਿੱਖਿਆ ਇਹਨੇ ਆਪਣਾ ਕੰਮ ਕਰਨਾ। ਲੁਧਿਆਣੇ ਰੇਲਵੇ ਸਟੇਸ਼ਨ ਤੇ ਜਿਹੜਾ ਲੋਕਾਂ ਨੂੰ ਟਿਕਟਾਂ ਦਿੰਦੇ ਨਾ, ਬੰਬੇ ਦੀਆਂ, ਕਲਕੱਤੇ ਦੀਆਂ, ਪੁਣੇ ਦੀਆਂ, ਨਾਗਪੁਰ ਦੀਆਂ, ਅਹਿਮਦਾਬਾਦ ਦੀਆਂ, ਬੈਂਗਲੁਰੂ ਦੀਆਂ, ਮਨਸੂਰੀ ਦੀਆਂ, ਦਿੱਲੀ ਦੀਆਂ, ਉਹਨੂੰ ਪੁੱਛੀਏ ਕਦੀ ਗਿਆ ਹੈ, ਉਹ ਕਹਿੰਦਾ ਨਹੀਂ ਮੈਂ ਕਦੀ ਕਿਤੇ ਨਹੀਂ ਗਿਆ, ਪਰ ਟਿਕਟ ਮੇਰੀ ਲੈ ਲੈ, ਤੈਨੂੰ ਰਸਤੇ 'ਚ ਕੋਈ ਰੋਕੇਗਾ ਨਹੀਂ, ਜਿੱਧਰ ਮਰਜ਼ੀ ਚਲਾ ਜਾ। ਇਹ ਵਿਖਾ ਦੇ ਉਹਨੂੰ ਵੀ ਮੈਂ ਉੱਥੇ ਲੁਧਿਆਣੇ ਜੰਕਸ਼ਨ ਤੋਂ ਲਈ ਹੈ, ਤੈਨੂੰ ਉੱਥੋਂ ਤੱਕ ਕੋਈ ਨਹੀਂ ਰੋਕੇਗਾ, ਤੇਰੀ ਰਿਜ਼ਰਵੇਸ਼ਨ ਹੈ। ਭਾਵੇਂ ਲੰਮਾ ਪੈ ਕੇ ਤੁਰਿਆ ਜੀ, ਭਾਵੇਂ ਬਹਿ ਕੇ ਤੁਰਿਆ ਜੀ, ਭਾਵੇਂ ਖਲੋ ਕੇ ਤੁਰਿਆ ਜੀ, ਤੇਰੀ ਟਿਕਟ ਕੱਟ ਦਿੱਤੀ ਹੈ। ਇਹ ਗੁਰਬਾਣੀ ਟਿਕਟਾਂ ਕੱਟਦੀ ਹੈ ਦਰਗਾਹ ਦੀਆਂ, ਉਹ ਟਿਕਟਾਂ ਕੱਟਣ ਵਾਸਤੇ ਭਾਵੇਂ ਮੇਰੇ ਵਰਗੇ ਨਲਾਇਕ ਦੀ ਸੇਵਾ ਲੱਗੀ ਹੋਵੇ, ਉਹ ਟਿਕਟ ਕੰਮ ਕਰ ਜਾਂਦੀ। ਇਸ ਲਈ ਤਿੰਨੀ ਸ਼ੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਸੁਣੀ। ਜੋ ਤਿਸ ਭਾਵੈ ਸੋ ਤੀਐ ਇਨ ਬਿਦ ਕੰਤ ਮਿਲੀ। ਜੋ ਵਾਹਿਗੁਰੂ ਨੂੰ ਭਾਵੇ ਉਹਦੇ ਵਿੱਚ ਪ੍ਰਸੰਨ ਰਹਿਣਾ, ਰਜਾ ਵਿੱਚ ਰਾਜੀ ਰਹਿਣਾ, ਇਸ ਤਰ੍ਹਾਂ ਕੰਤ ਦੀ ਪ੍ਰਾਪਤੀ ਹੋ ਜਾਂਦੀ ਹੈ। ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਭਿਤ ਸੰਸਾਰ। ਵਾਹਿਗੁਰੂ ਅਕਾਲ ਪੁਰਖ ਨੇ ਅਨੇਕ ਭਾਂਤਾਂ ਦੀ ਸ੍ਰਿਸ਼ਟੀ ਆਪਣੇ ਹੁਕਮ ਵਿੱਚ ਸਾਜੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਓ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ। ਪਹਿਲ ਪੁਰਸਾਬੀਰਾ ਅਥੋਨ ਪੁਰਸਾਦਮਰਾ, ਆਸ ਗਾ ਆਸ ਉਸ ਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਪਹਿਲ ਪੁਰਸਾਬੀਰਾ, ਪਹਿਲਾ ਪੁਰਸ਼ ਆਬਰਾ, ਪੁਰਸ਼ ਨੇ ਵਿਆਪਕ ਨੇ ਆਪਣੇ ਆਪ ਨੂੰ ਬਣਾਇਆ। ਅਥੋਨ ਉਸ ਤੋਂ ਬਾਅਦ, ਪੁਰਸ਼ਾ ਦਮਰਾ, ਦਮੜਾ ਮਾਇਆ,
उस तो बाद सृष्टि पैदा कर दी। अस दा अस इस दा अते उस दा कादर ने कादर दा ते कुदरत दा मेल करा दिता। जिमें खूह दियां टिंडां विच पानी नचदा है इस तरह फिर हरका बागरा ए सृष्टि रूपी सोहना हरी का जिहड़ा बाग है नचे पिंदी मैं सागरा इहदे ते असीं नच रहे हां जिवें टिंडां विच खूह दा पानी नचदा है। इस तरह जब कि छपावे तब गर्भ करता है माया गई तब रोवन लगत है। इस तरह जिहड़ा जीव है माटी को पुत्रा कैसे नचत है देख है सुन बोले दौरो फिरत है। इस तरह असी जीव ओदी बनाई हुई रचना विच नच रहे हैं। समाप्ति करा तेरा हुक्म ना जा पी के तड़ा तेरा हुक्म बहुत भारा है एदी मुकम्मल समझ किसे नूं नहीं आउंदी। सच्चे अलाखे अपारा सदा थिर अकाल पुरख वाहगुरु ना लखे जाण वाले बेअंत अकाल पुरख जी एक नानू तू मेल लै गुर शब्द विचारा। कईयां नूं गुरु शब्द विचार दे माध्यम नाल क्योंकि शब्द विचार साडे वास्ते GPS दा काम करदी है मील पत्थर दा काम करदी है साइन बोर्ड दा काम करदी है। कीर्तन हो रहा होवे साध संगत जी ते उहदे विच शब्द पढ़िया जा रहा होवे पहल पुरीए पुंडरक बन्ना ताचे हंसा सगले जन्ना कृष्णा ते जानो हर हर नच। प्रोफेशनल बंदे नूं पांच वारी स्टीक देखना पैंदा तां समझ आउंदी कि सधारण गुरसिख नूं कित्थों समझ आवे विचार विच गल समझ विच आउंदी है। समा समाप्त है इसलिए शब्द विचार बड़ी जरूरी है। सच रते से निर्मले हौमे तज वकार सदा थिर अकाल पुरख वाहगुरु दे विच जिहड़े लीन रहिंदे ने ओह निर्मल हो जांदे ने उहनां दी हौमे नाश हो जांदी है। जिस तू मिलै सो तुद मिलै सोई सचियार पर जिन्हां ते तुसी आप कृपा करके उहनां नूं पूरा गुरु मिलांदे हो ਉਹ ਫਿਰ ਨਿਮਰਤਾ ਵਿੱਚ ਆ ਕੇ ਤੇਰੇ ਚਰਨਾਂ ਨਾਲ ਜੁੜ ਕੇ ਸਚਿਆਰ ਬਣ ਜਾਂਦੇ ਨੇ ਔਰ ਸਚਿਆਰ ਜਿਹੜਾ ਹੈ ਉਹ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਿੱਚ ਅਭੇਦ ਹੋ ਜਾਂਦਾ ਹੈ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ एक ओंकार सतगुर प्रसाद आनंद भया मेरी माए सतगुरु मैं पाया सतगुर ता पाया सहज सेती मन वजियां वधाइयां राग रतन परवार परियां शब्द गावन आईयां शब्दो ता गावो हरी के रामन जिनी वसाया कह नानक आनंद हुआ सतगुरु मैं पाया। ए मन मेरिया तू सदा रहो हर नाले हर नाल रहो तू मन मेरे दुख सब विसारना अंगीकार ओ करे तेरा काज सब सवारना सबना गल्ला समरथ स्वामी सो क्यों मनो विसारे कह नानक मन मेरे सदा रहो हर नाले साचे साहिबा क्या नाही घर तेरा करता तेरा सब किछ है जिस देह सो पावे सदा शिव सलाह तेरी ना मन वसावे नाम जिन कै मन वसिया वाजे शब्द कनेरे कह

ਸੁਖਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ ਕਹਿਰਾਰਖ ਸੁਣੋ ਸੰਤੋ ਸ਼ਬਦ ਧਰੋ ਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿਆ ਨਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਾਹਿਬ ਤੇਰੀ ਰਾਸ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਨ ਦਿਹਾਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੇਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਰ ਕੀਤਾ, ਆਪਣਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਨਾਬ ਸਿੰਘ ਸਿੰਘਣੀਆਂ ਨੇ ਧਰਮ ਮੇਹ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ

ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਪਿੱਤਰ ਮੁਖਵਾਕ ਦੀ ਕਥਾ ਉਪਰੰਤ ਛੇ ਪੁੰਨਿਆ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨੂੰ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ ਦਾਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਤ ਕਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਸੁਬੇਨਤੀਆਂ ਬ੍ਰਹਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਸ੍ਰੀ ਵਾਹਿਗੁਰੂ ਸਾਹਿਬ ਜੀ। ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਣੰਤ ਨ ਆਵੈ, ਰਾਵਸਸ ਕਿਰਨ ਉਦਰ ਸਾਗਰ ਕਉ ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਉਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੇ ਹਾਜ਼ਰੀ ਪਰ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਇਸ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਗਰੋਂ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਰ ਭਜਨ ਬਿਨਉ ਪਰਤ ਤਾਹੀਂ ਜਮ ਫਾਂਦਉ। ਸੁਖ ਮੈਂ ਬਹੁ ਸੰਗੀ ਪਏ, ਦੁਖ ਮੈਂ ਸੰਗ ਨ ਕੋਇ। ਕਹੁ ਨਾਨਕ ਹਰ ਭਜਮ ਅਨੰਤ ਸਹਾਈ ਹੋਇ। ਜਨਮ ਜਨਮ ਪਰਮਤ ਫਿਰਿਓ, ਮਿਟਿਓ ਨ ਜਮ ਕੋ ਤ੍ਰਾਸ। ਕਹੁ ਨਾਨਕ ਹਰ ਭਜਮ ਨਾ ਨਿਰਭੈ ਪਾਵੇ ਬਾਸ। ਯਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਦੁਰਮਤ ਸਿਉ

ਭਗਵਾਨ ਏਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹਿ ਮਨ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤਿ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉਂ ਕੁੰ

ਨਾਨਕ ਅਬਿਓਟ ਹਰ ਗਜ ਜਿਉਂ ਹੋ ਸੁਹਾਇ। ਬਲ ਹੁਆ ਬੰਧਨ ਛੁਟੇ ਸਭ ਕਿਛੁ ਹੋਤੇ ਉਪਾਏ। ਨਾਨਕ ਸਭ ਕਿਛੁ ਤੁਮਰੇ ਹਾਥ ਮੈਂ

ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮੇ ਰਹਿਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀ ਵੈ ਹਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ।

ਆਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਦਾਰੂ ਸਾਚ ਨਾਮ ਉਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇਆ ਤਿਤ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੁਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਿਹਾ ਪਰ ਭੂਰੇ ਬਿਨਵੰਤ ਨਾਨਕ

ਈਹਾ ਊਹਾ ਸੱਚ ਹੋਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ।

सदा सिमर नारायण। खोजत खोजत तत विचारियो दा।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

はい。

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾ ਮੈਨੂੰ ਜੋਗ ਕਿਤੋ ਮੈਂ ਨਿਰਗੁਣ ਨਾਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮਿਲੇ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਜੀਵੇ ਹਰੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਜੀਵੇ ਹਰੇ ਆ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਘਨ ਹਰ ਗੂੰਦ ਬਸੋ ਰੋਮਾ ਕੁਸਮ ਕੁਸੰਤ ਗਣਤ ਨਾ ਆਪ ਘਨ ਹਰ ਗੂੰਦ ਬਸੋ ਰੋਮਾ ਕੁਸਮ ਕੁਸੰਤ ਗਣਤ ਨਾ ਆਪ ਰਵ ਸਸ ਕਿਰਨ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵੇ ਰਵ ਸਸ ਕਿਰਨ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕਬ ਜਨ ਭਲ ਉਹਨੇ ਜੋ ਗਾਵੇ ਰੁਦਰ ਧਿਆਨ ਗਿਆਨ ਸਤਿਗੁਰ ਕਬ ਜਨ ਭਲ ਉਹਨੇ ਜੋ ਗਾਵ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਵੇ

0: ਨਾਮ ਸ਼ਾਮ ਜਜ ਸ਼ਨ ਗੋਬਿੰਦ ਮਕਨ
1: ਉਦਾਰ
0: ਗੋਬਿੰਦੇ ਮਕਨ ਦੇ
1: ਉਦਾਰ ਪਾਰੇ ਹਰਿਆਂ ਕਰਿਆਂ ਨਾਮੇ ਅਕਾਮ
0: ਢਾਡੀ ਦਰਪਾ ਮੰਗਣਾ
1: ਦਰ ਕਦੇ ਨਾ ਛੋੜੇ
0: ਢਾਡੀ ਦਰਪਾ ਮੰਗਣਾ ਦਰ ਕਦੇ ਨਾ ਛੋੜੇ ਮਦਤਾ ਗੋਬਿੰਦ ਸੰਤ
1: ਭੋਜਨ ਜੋੜੇ
0: ਮਦਤਾ ਗੋਬਿੰਦ ਸੰਤ
1: ਭੋਜਨ ਜੋੜੇ
0: ਪ੍ਰੀਤ ਲੱਗੀ ਹਰ ਨਾਮ
1: ਓੜੇ
0: ਰਾਜ ਮਹਿਲ ਖੁਸ਼ੀਆਂ
1: ਝਾਈ ਮੋੜੇ
0: ਰਾਜ ਮਹਿਲ ਖੁਸ਼ੀਆਂ ਘਣੀ ਝਾਈ ਮੁੱਖ
1: ਨਾ ਮੋੜੇ
0: ਢਾਡੀ ਦਰਪਾ
1: ਨਾਨਕ ਮਨ ਤਨ
0: ਚਾਓ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਨ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮ ਤੂੰ ਠਾਕਰ ਭਗਵਾਨ ਨੂੰ

ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਨਾਲ। ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ ਹੈ, ਤੂੰ ਸਦਾ ਸਲਾਮਤ ਰਹਿੰਦਾ, ਤੂੰ ਠਾਕੁਰ ਰੂਪ ਭਗਵਾਨ। ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਨਾਲ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ, ਕੋਟ ਕੋਟ ਪੰਨਾ ਭੁੱਲ ਚੱਕ ਮਾਫ, ਦਿਲ ਚਨਕ ਮਲਾ ਪਾਸ, ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੀ ਸਾਹੂ।

ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਪਿਆ, ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਉਦਮ ਕਰਤ ਆਨੰਦ ਪਿਆ, ਸਿਮਰਤ ਸੁਖਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾ, ਪਾਰ ਬ੍ਰਹਮ ਆਰਾਧਤੇ ਮੁਖ ਅੰਮ੍ਰਿਤ ਪੀਵਾ। ਰਹਾਉ ਜੀ ਜੰਤ ਸਭ ਸੁਖ ਵਸੇ, ਸਭ ਕੈ ਮਨ ਲੋਚ, ਪਰੋਪਕਾਰ ਨਿਤ ਚਿਤਵਤੇ, ਨਾਹੀ ਕਛ ਪੋਚ। ਤਨ ਸੁਥਾਨ ਬਸੰਤ ਤਨ, ਜੈ ਜਪੀਏ ਨਾਮ, ਕਥਾ ਕੀਰਤਨ ਹਰ ਅਤਕਨਾ, ਸੂਖ ਸਹਿਜ ਵਿਸਰਾਮ। ਮਨ ਤੇ ਕਦੇ ਨਾ ਵਿਸਰੈ,

குரு வாஹ.

ਅੱਖਾਂ ਬੰਦ ਕਰਕੇ ਜੁੜ ਕੇ ਵਾਹਿਗੁਰੂ ਬੋਲ ਕੇ ਸੁਣਨਾ।

ਸੁਹਬ ਸੁਹਬ ਤਾਂ ਸੁਹਾਗਣੀ ਜਾਂ ਮੰਨ ਲੈ ਸੱਚ ਨਾ ਸੁਹਬ ਤਾਂ ਸੁਹਾਗਣੀ ਜੇ ਮੰਨ ਲੈ ਸੱਚ ਨਾਓ ਸਤਿਗੁਰ ਆਪਣਾ ਮਨਾਏ ਲੈ ਰੂਪ ਚੜ੍ਹੇ ਚੜ੍ਹੀ ਤਾਂ ਅਗਲਾ ਸਤਿਗੁਰ ਆਪਣਾ ਮਨਾਏ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਹੀਂ ਥਾਂ ਐਸਾ ਸ਼ਿੰਗਾਰ ਬਣਾਏ ਤੂੰ ਮੇਲਾ ਕਦੇ ਨਾ ਹੋਵੇ ਅਹਿਨਸ ਲਾਗੇ ਪਾਓ। ਗੁਰੂ ਪਿਆਰਿਓ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਤੁਸੀਂ ਸਾਰੇ ਪੜ੍ਹ ਕੇ ਆਏ ਹੋ ਬਾਹਰ ਨੋਟਸ ਬੋਰਡ ਦੇ। ਹੁਕਮਨਾਮਾ ਸਾਹਿਬ ਦਾ ਮਤਲਬ ਹੁੰਦਾ ਹੁਕਮ, ਸਤਿਗੁਰੂ ਅਕਾਲ ਪੁਰਖ ਦਾ ਹੁਕਮ ਧੁਰ ਕੇ ਬਾਣੀ ਆਈ ਅਤੇ ਗੁਰੂ ਗ੍ਰੰਥ ਸਾਹਿਬ ਦੇ ਥਰੂ ਆਉਂਦਾ ਇਹ ਹੁਕਮ। ਇਹ ਸਾਰਾ ਹੀ ਗੁਰਬਾਣੀ ਗੁਰੂ ਜੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ। ਖਸਮ ਹੁੰਦਾ ਘਰ ਵਾਲਾ, ਉਹਨੂੰ ਸ਼ੋ ਵੀ ਲਿਖਿਆ ਕਈ ਥਾਂ ਦੇ ਸ਼ੋ, ਬੜੇ ਨਾਮ ਨੇ ਖਸਮ ਦੇ, ਘਰ ਵਾਲਾ ਸ਼ੋ ਖਸਮ। ਉਹ ਖਸਮ ਸਾਡਾ ਸਾਰਿਆਂ ਦੀ ਸੁਰਤੀ ਦਾ ਇੱਕੋ ਹੀ ਆ, ਅਦਨਿਆਵੀ ਅਤੇ ਘਰ ਵਾਲੇ ਵੱਖਰੇ ਵੱਖਰੇ ਹੁੰਦੇ ਨੇ, ਉਹ ਮਿਲਦੇ ਵੀ ਨੇ, ਸਦਾ ਨਹੀਂ ਰਹਿੰਦੇ, ਪਰ ਜਿਹੜਾ ਉਹ ਖਸਮ ਹੈ ਨਾ ਜਿਹੜਾ ਸਾਰਿਆਂ ਦਾ, ਸਭਨਾ ਕਾ ਸ਼ੋ ਏਕ ਹੈ ਸਦ ਹੀ ਰਹੇ ਹਜ਼ੂਰ, ਉਹ ਕਿਤੇ ਦੂਰ ਨਹੀਂ ਜਾਂਦਾ। ਇਹ ਨਾਨਕ ਹੁਕਮ ਨਾ ਮੰਨਈ ਅਤੇ ਘਰ ਹੀ ਅੰਦਰ ਦੂਰ। ਆ ਘਰ 'ਚ ਹੀ ਸੱਚਖੰਡ 'ਚ ਹੀ ਆਪਾਂ ਸਾਰੇ ਤੁਰੇ ਫਿਰਦੇ ਹਾਂ, ਸਾਡੇ ਅੰਦਰ ਵੀ ਉਹ ਖਸਮ ਬੈਠਾ ਜੋਤ ਰੂਪ ਦੇ, ਬਾਹਰ ਵੀ ਅੰਤਰ ਵਸੇ ਬਾਹਰ ਵੀ, ਪਰ ਉਹਦੀ ਸਾਰ ਨਹੀਂ ਲੈਂਦੇ ਆਪਾਂ। ਸਾਡੇ ਮਨ ਨੂੰ ਸੁਰਤੀ ਕਿਹਾ, ਕਈ ਥਾਵਾਂ 'ਤੇ ਸੁਰਤੀ ਵੀ ਕਿਹਾ, ਮਨ ਮਤ ਬੁੱਧ ਵੀ ਕਿਹਾ। ਜਦੋਂ ਸੁਰਤੀ ਕਰਕੇ ਸਮਝਾਉਂਦੇ ਨੇ ਤਾਂ ਫਿਰ ਸਾਨੂੰ ਇੰਝ ਲੱਗਦਾ ਜਿਵੇਂ ਇਹ ਇਸਤਰੀ ਵਾਚਕ ਆ ਨਾਮ। ਅੱਜ ਜਿਹੜਾ ਹੁਕਮ ਆਇਆ ਨਾ, ਬੜੇ ਧਿਆਨ ਨਾਲ ਸੁਣੋ, ਇਹ ਸਾਡੀ ਸੁਰਤੀ ਨੂੰ ਸਮਝਾਇਆ ਵਾ। ਜਿਹੜੀ ਸੂਹਾ ਵੇਸ ਕਰੀ ਫਿਰਦੀ ਹੈ, ਸੂਹਾ ਵੇਸ ਹੁੰਦਾ ਮਾਇਆ ਦਾ ਰੰਗ, ਜਿਹੜੇ ਸਾਡੇ ਅੰਦਰ ਫੁਰਨੇ ਵਿਚਾਰ ਚੱਲਦੇ ਨੇ, ਉਹਨਾਂ ਪੰਜਾਂ ਦੇ ਨਾਲ ਜਦੋਂ ਸਾਡੀ ਸੁਰਤੀ ਜੁੜ ਜਾਂਦੀ ਆ, ਉਸ ਖਸਮ ਨੂੰ ਭੁੱਲ ਜਾਂਦੀ ਹੈ ਅਤੇ ਵਿਛੜ ਜਾਂਦੀ ਹੈ, ਉਦੋਂ ਫਿਰ ਦੁਹਾਗਣ ਹੋ ਜਾਂਦੀ ਹੈ। ਤਾਂ ਸੁਹਾਗਣ ਸੀ ਇਹ, ਪਰ ਜਿਉਂ ਹੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਇਹ ਮਾਇਆ ਦੇ ਨਾਲ ਜੁੜ ਗਈ। ਦੂਜਾ ਭਾਉ ਇਹਨੂੰ ਕਹਿੰਦੇ ਨੇ, ਇੱਕ ਵਾਹਿਗੁਰੂ ਹੈ, ਦੂਜਾ ਭਾਉ ਮਾਇਆ, ਬਸ ਇਹੀ ਖੇਲ ਹੈ ਇੱਕ ਦਾ ਅਤੇ ਦੋ ਦਾ। ਇੱਕ ਤਾਂ ਵਾਹਿਗੁਰੂ ਜੀ ਨੇ ਇੱਕ ਤੋਂ ਹੀ ਸ਼ੁਰੂ ਕੀਤਾ ਨਾ ਉਪਦੇਸ਼ ਸਤਿਗੁਰਾਂ ਦਾ, ਉਹ ਫਿਰ ਸਾਨੂੰ ਇੱਕ ਦਾ ਹੀ ਭੇਜ ਦਿੱਤਾ ਸਾਰਾ, ਕਿ ਤੁਸੀਂ ਉਹ ਇੱਕ ਜਿਹੜਾ ਵਾਹਿਗੁਰੂ ਸਦਾ ਰਹਿਣ ਵਾਲਾ ਜਿਹੜਾ ਅਸਲ ਖਸਮ ਆ ਸਾਡੀਆਂ ਸੁਰਤੀਆਂ ਦਾ, ਉਹਦੇ ਨਾਲ ਜੁੜਨਾ ਵਾ। ਅਤੇ ਇੱਕ ਖੇਲ 'ਚ ਪਾਇਆ ਵਾਹਿਗੁਰੂ ਨੇ, ਆਪ ਤੋੜ ਕੇ ਸਾਨੂੰ ਸਾਡੀ ਸੁਰਤੀ ਨੂੰ ਮਾਇਆ ਨਾਲ ਜੋੜਤਾ। ਲਿਖਿਆ ਨਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾ। ਹੁਣ ਸਤਿਗੁਰੂ ਸਾਨੂੰ ਭੇਜ ਦੇ ਰਹੇ ਨੇ ਗੁਰਬਾਣੀ 'ਚ ਕਿ ਅਜੇ ਵੀ ਜੇ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ ਨਾ, ਉਹ ਖਸਮ ਦਾ ਆਪਣੇ ਸ਼ੋਹ ਦਾ, ਅਤੇ ਉਹ ਫਿਰ ਮੰਨ ਜਾਏਗਾ ਅਤੇ ਤੁਸੀਂ ਸੁਹਾਗਣਾ ਹੋ ਜਾਓਗੀ। ਪਰ ਉਹਦੇ ਨਾਮ ਦਾ ਰੰਗ ਚਾੜੋ ਆਪਣੀ ਸੁਰਤੀ ਨੂੰ, ਸੁਰਤੀ ਦੀ, ਕਿਉਂਕਿ ਦੁਨਿਆਵੀ ਤੁਸੀਂ ਦੇਖਦੇ ਹੋ ਨਾ, ਜਦੋਂ ਧੀਆਂ ਦਾ ਵਿਆਹ ਹੁੰਦਾ ਉਹਨਾਂ ਨੂੰ ਕੱਪੜੇ ਸੁਹਾਗ ਜੋੜਾ ਪਾਇਆ ਜਾਂਦਾ ਰੰਗ ਕੇ, ਹੁਣ ਤਾਂ ਚਲੋ ਰੰਗੇ ਰੰਗਾਏ ਮਿਲ ਜਾਂਦੇ, ਪਹਿਲਾਂ ਰੰਗ ਕੇ ਪਾਉਂਦੇ ਸੀ, ਹੈ ਨਾ, ਉਹਨੂੰ ਸੁਹਾਗਣ ਮੰਨਿਆ ਜਾਂਦਾ ਸੀ ਜਦੋਂ ਉਹ ਸੁਹਾਗ ਜੋੜਾ ਪਾ ਲੈਂਦੀ ਸੀ। ਅਤੇ ਜਿਹਦੇ ਘਰ ਵਾਲਾ ਚੜ੍ਹਾਈ ਕਰ ਜਾਂਦਾ ਜਾਂ ਛੱਡ ਜਾਂਦਾ, ਉਹ ਫਿਰ ਚਿੱਟੇ ਕੱਪੜੇ ਪਾਉਂਦੀ। ਇੱਦਾਂ ਹੀ ਸਾਨੂੰ ਉਹ ਉਦਾਹਰਣਾਂ ਦੇ ਕੇ ਗੁਰਬਾਣੀ 'ਚ ਸਤਿਗੁਰ ਨੇ ਸਾਡੀ ਸੁਰਤੀ ਨੂੰ ਫਿਰ ਸੁਹਾਗਣ ਕਰਨਾ ਵਾ। ਅਤੇ ਸੁਹਾਗਣ
ਜਿਹੜੀ ਹੈ ਉਹ ਤਾਂ ਹੋਏਗੀ ਜੇ ਇਹ ਆਪਣੇ ਮਨ ਨੂੰ ਉਹਦੇ ਨਾਮ ਨਾਲ ਰੰਗ ਲਵੇਗੀ। ਲਿਖਿਆ ਉਹਨਾਂ ਨੇ ਸੂਹੀ ਹੁੰਦਾ ਵਾ ਜਿਹੜੀ ਮਾਇਆ 'ਚ ਰੰਗੀ ਆ, ਉਹਨੂੰ ਸੂਹਬ ਲਿਖਿਆ, ਸੂਹਬ ਤਾਂ ਸੁਹਾਗਣੀ। ਵੇਖੋ ਗੱਲ ਬੜੀ ਸਮਝਣ ਵਾਲੀ ਹੈ ਵੀ ਸੂਹਬ ਤਾਂ ਸੁਹਾਗਣੀ ਜਾਂ ਮਨ ਲੈ ਸੱਚ ਨਾ। ਕਹਿੰਦੇ ਜੇ ਉਹ ਸੱਚੇ ਖਸਮ ਦਾ ਤੂੰ ਨਾਮ ਮੰਨ ਕੇ ਅਤੇ ਜਪਣਾ ਸ਼ੁਰੂ ਕਰਦੇ ਅਤੇ ਆਪਣੀ ਸੁਰਤੀ ਨੂੰ ਪਹਿਲਾਂ ਆਪਾਂ ਮਨ ਨੂੰ ਧੋਣਾ ਹੁੰਦਾ ਵਾ, ਰੰਗ ਤਾਂ ਬਾਅਦ 'ਚ ਚੜਾਉਂਦੇ ਹਾਂ ਨਾ। ਹੁਣ ਤੁਹਾਨੂੰ ਤਾਂ ਕਈਆਂ ਨੂੰ ਪਤਾ ਨਹੀਂ ਹੋਣਾ, ਲਲਾਰੀ ਰੰਗਦੇ ਹੁੰਦੇ ਸੀ ਕੱਪੜੇ ਨੂੰ, ਉਹ ਪਹਿਲਾਂ ਧੋਂਦੇ ਸੀਗੇ, ਧੋ ਕੇ ਅਤੇ ਬਾਅਦ 'ਚ ਰੰਗ ਚਾੜਦੇ ਸੀ, ਕਿਉਂਕਿ ਉਹਦੇ ਵਿੱਚ ਪਾਹ ਹੁੰਦੀ ਸੀ, ਉਹ ਪਾਹ ਜਿੰਨਾ ਚਿਰ ਨਿਕਲਦੀ ਨਹੀਂ ਸੀ ਉਹਨਾਂ 'ਚ ਰੰਗ ਨਹੀਂ ਸੀ ਚੜ੍ਹਦਾ। ਇਸੇ ਤਰ੍ਹਾਂ ਹੀ ਆ ਜਿਹੜਾ ਤੁਸੀਂ ਹੁਣ ਮਨ ਨੂੰ ਧੋ ਰਹੇ ਹੋ, ਇਹ ਧੁੱਪਦਾ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਓ ਧੋਏ ਭਰੀਏ ਮਤ। ਉਹ ਮਤ ਜਿਹੜੀ ਤੁਹਾਗਣ ਹੋ ਗਈ ਹੈ, ਭਰੀਏ ਮਤ ਪਾਪਾਂ ਕੇ ਸੰਗ। ਉਹਨੇ ਕਾਹਦਾ ਰੰਗ ਲਾ ਲਿਆ, ਇਹ ਸੂਹਾ ਮਾਇਆ ਦਾ, ਪਾਪਾਂ ਦਾ, ਕਿਉਂਕਿ ਪੰਜਾਂ ਨਾਲ ਰਹਿਣ ਕਰਕੇ ਪੰਚ ਦੂਤ ਮਿਲ ਪਿਰੋਂ ਵਿਛੋੜੀ, ਇਹ ਪੰਜ ਦੂਤ ਹੀ ਇਸ ਸੁਰਤੀ ਨੂੰ ਵਾਹਿਗੁਰੂ ਤੋਂ ਵਿਛੋੜਦੇ ਆ। ਅਤੇ ਕਹਿੰਦੇ ਉਹ ਰੰਗ ਇਹਨੇ ਮੈਲਾ ਕਰ ਲਿਆ ਆਪਣਾ ਮਨ ਦਾ ਜਿਹੜਾ ਕੱਪੜਾ ਸੀ ਉਹਨੂੰ ਕੀ ਕਰ ਲਿਆ ਜੀ, ਮੈਲਾ। ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਈ ਜਨਮਾਂ ਦਾ ਪਿਛਲਾ ਵੀ ਮੈਲਾ ਲਈ ਫਿਰਦੀ ਹੈ, ਕਾਲਾ ਹੋਇਆ ਸਿਆ। ਹੁਣ ਜਦੋਂ ਇੱਥੇ ਰੰਗ ਚਾੜਨਾ ਆਪਾਂ ਤਾਂ ਫਿਰ ਪਹਿਲਾਂ ਇਹਨੂੰ ਧੋਣਾ ਪੈਣਾ ਵਾ। ਆ ਜਿਹੜਾ ਹੁਣ ਤੁਸੀਂ ਨਾਮ ਜਪ ਕੇ ਸੁਣ ਰਹੇ ਹੋ ਨਾ ਮਨ ਕਰਕੇ, ਲਿਖਿਆ ਗੁਰਬਾਣੀ 'ਚ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਓ ਧੋਏ ਭਰੀਏ ਮਤ, ਪਾਪਾਂ ਕੇ ਸੰਗ ਭਰ ਗਈ ਨਾ ਇਹ ਸੂਹੀ ਹੋ ਗਈ। ਸੂਹਾ ਰੰਗ ਜਿਹੜਾ ਉਹ ਵਿਕਾਰਾਂ ਦਾ ਰੰਗ ਮੰਨਿਆ ਗਿਆ ਵਾ ਸੂਹਾ, ਅਤੇ ਜਿਹੜਾ ਲਾਲ ਰੰਗ ਆ ਉਹ ਨਾਮ ਦਾ ਰੰਗ ਆ, ਦੋ ਰੰਗ ਨੇ ਗੁਰਬਾਣੀ 'ਚ ਦੱਸਿਆ ਸਾਨੂੰ। ਸੂਹਾ ਰੰਗ ਨੂੰ ਮਜੀਠ ਦਾ ਰੰਗ ਵੀ ਕਿਹਾ, ਅਤੇ ਜਿਹੜਾ ਲਾਲ ਰੰਗ ਆ ਨਾ ਉਹ ਆ ਨਾਮ ਦਾ। ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਇਹ ਫਿਰ ਮੈਲਾ ਨਹੀਂ ਹੁੰਦਾ, ਮੈਲਾ ਕਦੇ ਨਾ ਹੋ ਬਈ ਨੈ ਲਾਗੇ ਦਾਗਾ। ਇੱਦਾਂ ਹੀ ਅੱਜ ਸਮਝਾਇਆ ਸਤਿਗੁਰਾਂ ਗੁਰਬਾਣੀ 'ਚ। ਕਿਤੇ ਸੂਹਬ ਤਾਂ ਸੁਹਾਗਣੀ ਜੇ ਮਨ ਲੈ ਸੱਚ ਨਾਉ, ਸਤਿਗੁਰ ਆਪਣਾ ਮਨਾਏ ਲੈ। ਆ ਜਿਹੜਾ ਹੁਣ ਤੁਸੀਂ ਅੱਖਾਂ ਬੰਦ ਕਰਕੇ ਤਾਂ ਵਾਹਿਗੁਰੂ ਇਹ ਤਰਲੇ ਕੱਢਣ ਡਏ ਉਹਦੇ ਅੱਗੇ ਮੰਨ ਜਾਊਗਾ, ਹੈ ਨਾ। ਪਰ ਜੇ ਤੁਸੀਂ ਮਨ ਨੂੰ ਜੋੜ ਕੇ ਸੱਚੀ ਬਰਾਗ ਦੇ ਵਿੱਚ ਆ ਕੇ ਜੇ ਤੁਸੀਂ ਕਹੋਗੇ ਨਾ ਵਾਹਿਗੁਰੂ, ਅਤੇ ਇਹ ਸਾਰੀਆਂ ਸੁਰਤੀਆਂ ਉਹਨੂੰ ਮਿਲਾ ਸਕਦੀਆਂ ਨੇ, ਮਨਾ ਸਕਦੀਆਂ ਨੇ। ਕਹਿੰਦੇ ਸਤਿਗੁਰ ਆਪਣਾ ਮਨਾਏ ਲੈ, ਰੂਪ ਚੜ੍ਹੀ ਤਾਂ ਅਗਲਾ। ਇਹਦਾ ਐਸਾ ਰੰਗ ਚੜ੍ਹ ਜਾਊਗਾ, ਅਗਲਾ ਹੁੰਦਾ ਬਹੁਤ ਵਧੀਆ ਰੰਗ ਜ਼ਿਆਦਾ। ਕਹਿੰਦੇ ਦੂਜਾ ਨਾ ਹੀ ਥਾਉ, ਅਤੇ ਇਹ ਸੂਹਾ ਰੰਗ ਖਤਮ ਹੋ ਜਾਏ। ਦੂਜਾ ਕਿਹਾ ਹੈ ਮਾਇਆ ਦੇ ਰੰਗ ਨੂੰ। ਕਹਿੰਦੇ ਉਹਨੂੰ ਜਗ੍ਹਾ ਹੀ ਨਹੀਂ ਮਿਲੇਗੀ ਇੱਥੇ ਜਦੋਂ ਤੁਸੀਂ ਆਪਣੇ ਸੁਰਤੀਆਂ ਨੂੰ ਆਪਣੇ ਮਨ ਨੂੰ ਜਿਹਨੂੰ ਆਪਾਂ ਪੜ੍ਹਦੇ ਹਾਂ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਹੁਣ ਇਹ ਰੰਗ ਚਾੜਿਆ ਸਾਡੀ ਸੁਰਤੀ ਨੇ ਜਿਹੜਾ ਉਹਨੂੰ ਚੰਗਾ ਨਹੀਂ ਲੱਗਦਾ। ਕਿਤੇ ਕੀ ਕਿਹਾ, ਇਹ ਤਨ ਮਨ ਦਾ ਵੀ ਤਨ ਆ, ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ। ਕਹਿੰਦੇ ਇਹ ਰੰਗ ਨਹੀਂ ਉਹਨੂੰ ਚੰਗਾ ਲੱਗਦਾ, ਕਿਉਂ ਤਨ ਸੇਜੇ ਜਾਏ, ਇਹ ਸੁਹਾਗਣੀ ਕਿੱਦਾਂ ਹੋਵੇ। ਫਿਰ ਕਿਤੇ ਹੋਂ ਕੁਰਬਾਨੇ ਜਾਊਂ ਮਿਹਰਬਾਨਾ, ਹੋਂ ਕੁਰਬਾਨੇ ਜਾਊਂ, ਹੋਂ ਕੁਰਬਾਨੇ ਜਾਊਂ ਤਿੰਨਾਂ ਕੇ ਲੈਣ ਜੋ ਤੇਰਾ ਨਾਉਂ। ਤੁਹਾਡੇ ਤੋਂ ਕੁਰਬਾਨ ਜਾਂਦੇ ਸਤਿਗੁਰੂ ਜਿਹੜੇ ਉੱਚੀ ਉੱਚੀ ਜਪਦੇ ਹੋ, ਲੈਣ ਜੋ ਤੇਰਾ ਨਾਉਂ ਤਿੰਨਾਂ ਕੇ ਹੋਂ ਸਤਿ ਕੁਰਬਾਨੇ। ਉੱਥੋਂ ਫਿਰ ਜਦੋਂ ਤੁਸੀਂ ਇਹਨੂੰ ਧੋਂਦੇ ਹੋ, ਆ ਜਿਹੜਾ ਹੁਣ ਆਪਾਂ ਵਾਹ ਨਾਮ ਨਾਲ ਹੀ ਧੋ ਰਹੇ ਹੋ ਨਾ, ਹੈ ਨਾ, ਉਹ ਧੋਪੇ ਨਾਵੇਂ ਕੇ ਰੰਗ, ਹੈ ਨਾ। ਫਿਰ ਕਹਿੰਦੇ ਜਦੋਂ ਇਹ ਧੁੱਪ ਗਿਆ ਫਿਰ ਇਹਦੇ ਅੰਦਰੋਂ ਹੀ ਰੰਗ ਪ੍ਰਗਟ ਹੋਣਾ, ਜਿਹਨੂੰ ਨਾਮ ਕਹਿੰਦੇ ਨੇ, ਉਹਨੂੰ ਕਹਿੰਦੇ ਲਾਲ ਰੰਗ। ਉਹ ਨਾਮ ਨੂੰ ਕੀ ਕਿਹਾ ਜੀ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ।

जाए पूछो, जाए पूछो सुहागणी, वाहे किन्नी बाती शौप आई। जो तो पूछिया तो की दसिया उन्होंने कि आप गवाई है तां शौप आई, अवर क्या चतुराई। ये मन मेरे आ चतुराई किने ना पाया, चतुराई ना पाया किने, तू सुन मन मेरे आ। ये माया मोहन जिन्हें तो परम पल है। जाए पुछो सुहागणी, वेखो गुरबाणी गुरु बड़े तरीकों के नाल साढ़े मन में समझाते हैं। जिन्हें शरण च बैठे हो ना सतगुरु धन साहिब श्री गुरु ग्रंथ साहब, बड़े वक्रे वक्रे तरीकों के नाल साढ़े मन में समझाते हैं। दो मेन करैक्टर साजे ने सतगुरां ने गुरबाणी च समझाने लई। एक करैक्टर नूं कहा है गुरमुख, दूजे नूं कहा है मनमुख। की कहा जी? एक करैक्टर नूं गुरमुख कहा है, उन्हूं संत कहा है, उन्हूं साधु कहा है, उसनूं भगत भी कहा गुरबाणी च, उन्हूं ब्रह्म ज्ञानी भी कहा, अपरस भी किया, सेवक भी किया। ते दूजे पासे जेड़ा मनमुख है उसने बड़े नां रखे ने, साकत, निंदक, दुष्ट, मनमुख। ते गुरमुख नूं सुहागणी भी किया है। गुरमुख नूं जदों सुरती करके समझाउंदे आ ना सानूं, जदों सुरती करके समझाउंदे ने, जिहड़ा अज हुक्मनामा साहब आया, सूहब तां सुहागणी जा मन लै सकना। जिन्ना चिर साडी नाम नाल टुटी नहीं गंढी जांदी, साडी सुरती उहदे सन्मुख नहीं हुंदी, उन्ना चिर दुहागणी। सुहागण ते दुहागण ये बड़ी बारी आएगा गुरबाणी च। औगणवंती भी आएगा, दुहागणी नूं औगणवंती किया, सुहागणी नूं गुणवंती किया। ये सुरती है, सुरती नूं कई बार असीं समझ लैंदे जिवें फीमेल हुंदा ना दूजा वर्ड है ना, इस्त्री वाचक नहीं, ये बीबिया नूं नहीं किया, ये साडियां सुरतियां नूं किया सुहागणी दुहागणी। जदों सुरती करके समझाउंदे ने, हुण जिहड़ी साडी सुरती है ना उहदे दो रंग ने, उहने जिहड़ा कपड़ा पाउणा। सुरती दा वी आकार है जिहनूं मन कहिंदे आपां, ये उहदे दो कपड़े ने। एक गुरमुखां वाला कपड़ा है जिसनूं नाम दा कपड़ा कहा, ते दूजा माया दा कपड़ा है। हुण जिहड़ी सुरती माया दा कपड़ा पाउंदी आ उसनूं दुहागण लिखिया गुरबाणी च, उहनूं सूहा रंग कहिंदे ने। सूहा रंग गुरबाणी दे विच विकारां दा रंग आ, वकारां दा। ते जिहड़ी सुरती ने नाम दा कपड़ा पाया उहनूं लाल रंग कहिंदे ने। वेखो ये बड़े ध्यान नाल समझण वाली गल, जिहड़ी सुरती सुहागण आ साडी, आ साडे विच आपां जिहड़े बैठे आ, उह सुहागण किहड़ा कपड़ा सुरती पाउंदी आ, लाल। लाल रंग तिसको लगा, नाम दा रंग, प्रेम पटोला, पटोला उहदा कपड़ा, उहदे नाम दा कपड़ा। हर नाम हमारा पहनण, जित फिर नंगे ना होवे, होर पहनण की हमरी शर्त। उहनूं लाल रंग कहा है, जिहड़ा नाम दा कपड़ा है उह मैला नहीं हुंदा जदों चढ़ जांदा, पर चढ़ाउणा औखा वा। हुण जिहड़ी अज हुक्मनामा साहब आ, उह कहिंदे तूं वी सुहागण हो सकदी आ। उहनूं सूहब कहा, दुहागणी नूं की कहा जी? सूहब। सूहब हुंदी आ जिन्हें सूहे कपड़े पाए। सुरती दी गल आ, इहदे बाहर ना समझ लिओ कोई, साडी सुरती नूं समझा रहे आ कि तू सूहे रंग पाए, असूहा रंग विकार है ना। तू भी जे नाम का रंग, जिदा हुण आपां रंगण रहे सुरती नूं, कहिंदे जे तू भी किते रंग चाढ़ लवे, लाल रंग तिसको लगा, जिसके वडभागा मैला कदे ना हो वही ना लागे दा। कहिंदे दुहागण नूं सूहब नूं भी सुहागणी बना देणगे। वेखो सतगुरु किन्नी वड्याई है। मनमुख आ जावे संगत दे विच,
ਹੱਥ ਖੜੇ ਕਰਕੇ ਤੇ ਬੈਠ ਕੇ ਨਾਮ ਜਪਣਾ ਸ਼ੁਰੂ ਕਰ ਦੇਵੇ, ਜਿਹੜਾ ਵਿਕਾਰਾਂ 'ਚ ਮਨ ਫਸਿਆ ਹੋਇਆ ਵਾ, ਸਾਕਤ ਨਿੰਦਕ ਦੁਸ਼ਟ ਖਿੰਨ ਮਾਹੇ ਉਧਾਰਨ ਉਭਾਰਨ, ਸਾਕਤ ਨਿੰਦਕ ਦੁਸ਼ਟ ਖਿੰਨ ਮਾਹੇ ਉਭਾਰਨ, ਪਰ ਉਹਦਾ ਆਸਰਾ ਲਵੇ ਆਵੇ ਆ ਕੇ ਤਿਸ ਸਾਹਿਬ ਕੀ ਟੇਕ ਲਵੇ, ਮਨ ਨੂੰ ਲਾਵੇ ਉਹਦੇ ਨਾਲ, ਤੇ ਉਹ ਵੀ ਗੁਰਮੁਖ ਬਣ ਜਾਏਗਾ। ਤਿਸ ਸਾਹਿਬ ਕੀ ਟੇਕ ਨਾਨਕ, ਜਿਵੇਂ ਤੁਸੀਂ ਜੋੜ ਰਹੇ ਹੋ ਹੁਣ, ਇਹਦਾ ਫਿਰ ਜਿਹੜਾ ਸੂਹਾ ਰੰਗ ਵਿਕਾਰ ਹੈ ਉਹ ਲੱਥ ਜਾਂਦਾ ਹੈ। ਸਤਿਗੁਰ ਕਹਿੰਦੇ ਨਾ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ। ਇਹ ਕੱਪੜਾ ਨਹੀਂ ਉਹਨੂੰ ਚੰਗਾ ਲੱਗਦਾ ਕੰਤ ਨੂੰ, ਚੋਲਾ ਗਏ ਤਾਂ ਕਿਉਂ ਤਾਂ ਨਸੇਜੇ ਜਾਏ, ਕਿਤੇ ਸੁਹਾਗਣੀ ਕਿੱਦਾਂ ਹੋਵੇ। ਫਿਰ ਆਹ ਦੱਸਿਆ ਆਹ ਤਰੀਕਾ ਜਿਹੜਾ ਤੁਸੀਂ ਕਰ ਰਹੇ ਹੋ, ਇਹਦੇ ਹਾਂ ਕੁਰਬਾਨੇ ਜਾਊ ਮਿਹਰਬਾਨਾ। ਇੱਕ ਸੁਹਾਗਣੀ ਵੀ ਦੁਹਾਗਣੀ ਵੀ ਸੁਹਾਗਣੀ ਬਣ ਸਕਦੀ ਸਤਿਗੁਰ ਦੇ ਸਨਮੁਖ ਆ ਕੇ, ਇੱਕ ਮਨਮੁਖ ਵੀ ਗੁਰਮੁਖ ਬਣ ਸਕਦਾ ਹੈ। ਦੁਹਾਗਣੀ ਦੀਆਂ ਨਿਸ਼ਾਨੀਆਂ ਵੱਖਰੀਆਂ ਦੱਸੀਆਂ ਗੁਰਬਾਣੀ 'ਚ, ਕਿਤੇ ਦੁਹਾਗਣੀ ਕਿਹਾ ਨਿਸ਼ਾਨੀਆਂ ਖਸਮੋਂ ਘੁੱਥੀਆਂ ਫਿਰੇ ਨਮਾਣੀਆਂ, ਮੈਲੇ ਵੇਸ ਤਿੰਨਾਂ ਕਾਮਣੀ ਭਾਗ ਜਿੰਨਾ ਕਿ ਨਾ ਜੀਓ। ਅਤੇ ਜਿਹੜੀ ਸੁਹਾਗਣੀ ਉਹਦਾ ਵੀ ਦੱਸ ਦਿੱਤਾ ਵੀ ਸੁਹਾਗਣੀ ਦਾ ਆ ਲਿਖਿਆ ਅੱਜ ਉਹਨਾਂ ਨੇ, ਆ ਵੇਖੋ ਪੜ੍ਹੋ, ਘਰ ਜਾ ਕੇ ਪੜ੍ਹਿਓ ਚੰਗੀ ਤਰ੍ਹਾਂ। ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਜਿਹੜੀ ਸੁਹਾਗਣ ਹੈ ਉਹਦਾ ਚਿਹਨ ਕੀ ਆ, ਉਹਦਾ ਮਨ ਕਿਹੋ ਜਿਹਾ ਵਾ। ਕਹਿੰਦੇ ਅੰਦਰ ਸੱਚ, ਉਹਦੇ ਅੰਦਰ ਕੀ ਆ, ਸੱਚ। ਨਾਮ ਅਤੇ ਪ੍ਰਕਾਸ਼ ਨੂੰ ਦੇਖਦੀ ਆ, ਨਾਮ ਨੂੰ ਸੁਣਦੀ ਆ, ਅੰਤਰ ਗੁਰੂ ਅਰਾਧਣਾ ਜੀਵਾਂ ਨਾਲੋਂ ਜਪਦੀ ਹੈ। ਸੁਰਤੀ ਜੇਵਾ ਜਪ ਗੁਰੂ ਨਾਓ ਨੇਤਰੀ ਸਤਿਗੁਰ, ਉਹ ਸੁਹਾਗਣ ਤਾਂ ਆਈਆਂ ਜੀ ਆਪਣੇ ਖਸਮ ਨੂੰ ਵਹਿੰਦੀ ਹੈ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾਮ, ਉਹ ਰੰਗੀ ਪਈ ਹੈ। ਸਤਿਗੁਰ ਸੇਤੀ ਰੱਤਿਆਂ ਦਰਗਾਹ ਪਾਈਏ, ਉਹ ਪ੍ਰਵਾਨ ਹੋ ਜਾਏਗੀ ਦਰਗਾਹ 'ਚ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਪਰ ਕਹਿੰਦੇ ਬਹੁਤ ਘੱਟ ਆ ਜਾ। ਵੇਖੋ ਕਿੰਨੇ ਕੁ ਬੈਠੇ ਤੁਸੀਂ, ਜੱਗ ਮੈਂ ਉੱਤਮ ਕਾਂਢੀਏ, ਸਤਿਗੁਰਾਂ ਮੋਹਰ ਲਾਤੀ ਵੀ ਬਹੁਤਿਆਂ ਨੇ ਨਹੀਂ ਇਸ ਮਾਰਗ 'ਤੇ ਚੱਲਣਾ। ਕਹਿੰਦੇ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁੱਖ ਉਜਲਾ, ਖਸਮੇ ਮਾਹੇ ਸਮਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ। ਇਹ ਤੁਸੀਂ ਆਪਾਂ ਨਾ ਉੱਦਮ ਕਰ ਸਕਦੇ ਸਾਰੇ ਹੀ, ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪਹੁੰਚ, ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਹ ਕਹਿੰਦੇ ਜਿਹੜਾ ਰੰਗ ਆ ਨਾ ਮਾਇਆ ਦਾ, ਇਹ ਲਹਿ ਜਾਏਗਾ, ਪਰ ਕਿੱਦਾਂ, ਜਿਵੇਂ ਆ ਤੁਸੀਂ ਨਾਮ ਜਪਦੇ ਹੋ, ਇਹਦੇ ਨਾਲ ਪਹਿਲਾਂ ਇਹਨੂੰ ਆਪਾਂ ਧੋਣਾ ਵਾ, ਰੰਗ ਬਾਅਦ 'ਚ ਚੜ੍ਹਨਾ ਇਹਨੂੰ, ਜਿਹੜਾ ਲਾਲ ਰੰਗ ਆ ਹੈ ਨਾ, ਉਹਨੂੰ ਕਹਿੰਦੇ ਜਾਂ ਕੋ ਹਰ ਰੰਗ ਵੀ ਕਿਹਾ ਇਹਨੂੰ, ਹਰ ਰੰਗ ਮਨ ਨੂੰ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸਤਾਂ, ਜਾਂ ਕਰ ਸਤਿਗੁਰ ਪੂਰਾ। ਅਤੇ ਪੂਰੇ ਸਤਿਗੁਰ ਦੀ ਹਜ਼ੂਰੀ 'ਚ ਬੈਠੇ ਹਾਂ, ਅਤੇ ਫਿਰ ਵੀ ਜੇ ਆਪਾਂ ਇਹ ਨਾਮ ਮਨ ਨੂੰ ਰੰਗੀਏ ਤਾਂ ਫਿਰ ਮਾੜੀ ਗੱਲ ਹੈ ਨਾ। ਦੱਸਿਆ ਨਾ ਕਿੱਦਾਂ, ਠਾਕੁਰ ਗਾਈਏ ਆਤਮ ਰੰਗ, ਮਨ ਕਰਕੇ ਜੁੜ ਕੇ ਗਾਇਆ ਕਰੋ ਵਾਹਿਗੁਰੂ, ਵਿੱਚ ਉਹ ਰੰਗ ਨਾ ਆਵੇ ਦੂਜਾ ਮਾਇਆ ਦਾ, ਸੂਹਾ ਰੰਗ ਨਾ ਆਵੇ ਵਿੱਚ। ਸੂਹਾ ਰੰਗ ਕੀ ਹੈ, ਸੂਹਬ, ਆ ਜਿਹੜੇ ਫੁਰਨੇ ਚੱਲੀ ਜਾਂਦੇ ਨਾਲ ਮਾਇਆ ਦਾ ਰੰਗ। ਇਹ ਮਾਇਆ ਦਾ ਰੰਗ ਨਾ ਆਵੇ, ਇਕੱਲਾ ਹਰ ਰੰਗ ਲੱਗੇ, ਆ ਹਰ ਰੰਗ ਵਾਹਿਗੁਰੂ, ਇਹੋ ਹੀ ਬਸ ਸੁਣੇ ਮਨ, ਅਤੇ ਫਿਰ ਰੰਗਿਆ ਜਾਣਾ ਹੈ। ਅਤੇ ਜੇ ਵਿੱਚ ਉਹ ਆਪਾਂ ਪਿੰਡਾਂ 'ਚ ਹੁੰਦੇ ਸੀ ਨਾ ਰਹਿੰਦੇ, ਅਤੇ ਇੱਕ ਉਹ ਖੁਰਾ ਬਣਿਆ ਹੁੰਦਾ ਸੀ ਖੁਰਾ, ਉਹਦੇ ਵਿੱਚ ਕਈ ਵਾਰੀ ਨਹਾ ਕੇ ਨਾ ਕੱਪੜੇ ਧੋਣੇ, ਅਤੇ ਵਿੱਚ ਮਿੱਟੀ ਬੜੀ ਹੁੰਦੀ ਸੀ, ਅਤੇ ਜਿਹੜੇ ਸਿਆਣੇ ਹੁੰਦੇ ਸੀ ਉਹਦੇ ਧੋ ਲੈਂਦੇ ਸੀ ਚੰਗੀ ਤਰ੍ਹਾਂ, ਅਤੇ ਫਿਰ ਧੋਂਦੇ ਸੀ ਕੱਪੜਿਆਂ ਨੂੰ, ਅਤੇ ਕਈ ਉੱਦਾਂ ਹੀ ਧੋਣ ਲੱਗ ਪੈਂਦੇ ਸੀਗੇ ਉਹ ਮਿੱਟੀ 'ਚ, ਅਤੇ ਉਹ ਜਿੱਥੇ ਨਾਲ ਸਾਬਣ ਨਾਲ ਮਿੱਟੀ ਵੀ ਲੱਗੀ ਜਾਂਦੀ। ਇਹ ਆਪਾਂ ਸੋਚਣਾ ਸਾਰਿਆਂ ਨੇ, ਮਿੱਟੀ ਕੀ ਆ, ਜੇ ਤੁਹਾਡਾ ਤੁਸੀਂ ਮਨ ਧੋ ਰਹੇ ਹੋ ਨਾਲ ਫੁਰਨੇ ਚੱਲ ਰਹੇ ਨੇ, ਉਹ ਨਾਲ ਸੂਹਾ ਰੰਗ ਵੀ ਲੱਗੀ ਜਾ ਰਿਹਾ। ਸੂਹਾ ਰੰਗ ਨਹੀਂ ਲਾਉਣਾ ਆਪਾਂ, ਲਾਲ ਰੰਗ ਲਾਉਣਾ। ਠਾਕੁਰ ਗਾਈਏ ਆਤਮ ਰੰਗ, ਵਾਹਿਗੁਰੂ ਬੋਲ ਕੇ ਸੁਣਨਾ ਕਿ ਵਿਚਾਰ ਨਾ ਆਵੇ, ਜੇ ਵਿਚਾਰ ਆਈ ਗਿਆ ਤਾਂ ਫਿਰ ਦੂਜਾ ਰੰਗ ਵੀ ਲੱਗੀ ਜਾਂਦਾ। ਠਾਕੁਰ ਗਾਈਏ ਆਤਮ ਰੰਗ, ਸਾਵਧਾਨ ਇਕਾਗਰ ਚੇਤ,
ठाकुर गाइए आत्म रंग शरणी पावन नाम ध्यावन सहज समावन संग एहो सुहागणिया लिखिया नहीं अजी कि नानक सुहागणी का क्या चिन्ह है अंदर सच मुख उजला खसमे माहे समाए वाहे गुरु।

ਉੱਚੀ ਬੋਲੋ ਹਾਂ ਸਾਰੇ ਗੁਰੂ ਗੁਰੂ, ਨਹੀਂ ਤੇ ਮਿੱਟੀ ਲੱਗੀ ਜਾਣੀ ਨਾਲ ਜੇ ਉੱਚੀ ਨਾ ਬੋਲੇ ਮਨ ਨੂੰ ਗੁਰੂ।

ਗੁਰੂ ਅੱਖਾਂ ਬੰਦ ਕਰਕੇ ਪੁੱਤ ਨੇਤਰ ਬੰਦ ਕਰਕੇ ਬੋਲ ਕੇ ਸੁਣੋ ਗੁਰੂ ਵਾਹ ਗੁਰੂ ਇੱਕ ਚਿੱਤ ਹੋ ਕੇ